0: SBS, a world of difference. You're with SBS Punjabi on mobile, online, and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
2: ਹਾਂਜੀ, ਕਿੱਦਾਂ ਪੰਜਾਬੀਓ? ਆਸ ਕਰਦੀ ਹਾਂ ਤੁਸੀਂ ਸਾਰੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਅਤੇ ਤੰਦਰੁਸਤ ਹੋਵੋਗੇ ਅਤੇ ਇਸ ਨਵੇਂ ਹਫ਼ਤੇ ਦੀ ਸ਼ੁਰੂਆਤ ਵੀ ਬਹੁਤ ਹੀ ਪ੍ਰੇਰਣਾਦਾਇਕ ਹੋਈ ਹੋਏਗੀ। ਪਰ ਜੇ ਨਹੀਂ ਵੀ ਹੋਈ ਤਾਂ ਫਿਰ ਪ੍ਰੇਰਣਾ ਦੇਣ ਦੇ ਲਈ, ਪੰਜਾਬੀ ਭਾਈਚਾਰੇ ਦੀ ਆਵਾਜ਼ ਬੁਲੰਦ ਕਰਨ ਦੇ ਲਈ ਹਾਜ਼ਰ ਹਾਂ ਜੀ। SBS ਪੰਜਾਬੀ ਤੋਂ ਮੈਂ ਸ਼ਾਇਨਾ ਕਾਲਰਾ ਅਤੇ ਲੈ ਕੇ ਆ ਰਹੀ ਹਾਂ ਅੱਜ ਦਾ ਪ੍ਰੋਗਰਾਮ ਲਾਈਵ SBS ਦੇ ਮੈਲਬਰਨ ਸਟੂਡੀਓ ਤੋਂ। ਪਰ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੰਜਰੀ ਵਾਏ ਵਰੰਗ ਲੋਕਾਂ, ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ। ਅਸੀਂ ਆਦਿਵਾਸੀ ਅਤੇ ਟੋਰਿਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ। ਪਰ ਅੱਜ ਦੇ ਪ੍ਰੋਗਰਾਮ ਵਿੱਚ ਹੋਣ ਕੀ ਵਾਲਾ? ਹਮੇਸ਼ਾ ਵਾਂਗ ਕਰਾਂਗੇ ਜੀ ਪੰਜਾਬੀਆਂ ਨਾਲ ਪੰਜਾਬੀ ਵਿੱਚ ਪੰਜਾਬੀਆਂ ਬਾਰੇ ਗੱਲਾਂ ਬਾਤਾਂ, ਤੇ ਸੁਣਾਂਗੇ ਜੀ ਨਵੇਂ ਪੁਰਾਣੇ ਪੰਜਾਬੀ ਗਾਣੇ। ਜੇ ਤੁਸੀਂ ਵੀ ਆਪਣੀ ਮਨਪਸੰਦ ਦਾ ਕੋਈ ਗਾਣਾ ਸੁਣਨਾ ਚਾਹੁੰਦੇ ਹੋ ਤੇ SMS ਕਰਕੇ ਫਰਮਾਇਸ਼ ਕਰ ਸਕਦੇ ਹੋ, ਕਿਸੇ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ, ਬਰਥਡੇ ਐਨੀਵਰਸਰੀ ਵਿਸ਼ ਕਰਨਾ ਚਾਹੁੰਦੇ ਹੋ, ਇਹ ਸਾਰਾ ਕੁਝ ਕਰ ਸਕਦੇ ਹੋ ਜੀ SMS ਕਰਕੇ। SMS ਕਰਨ ਲਈ ਨੰਬਰ ਨੋਟ ਕਰ ਲਓ 0439799 0439799 7967। ਸ਼ੋਅ ਦੇ ਦੌਰਾਨ ਤੁਹਾਡੇ SMS ਪੜ੍ਹ ਕੇ ਤੁਹਾਡੇ ਮਨਪਸੰਦ ਗਾਣੇ ਤਾਂ ਮੈਂ ਵਜਾਉਂਗੀ ਹੀ, ਪਰ ਉਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਖਬਰਾਂ ਮੈਂ ਲੈ ਕੇ ਆਈ ਹਾਂ ਜੀ। ਅੱਜ ਦਿਨ ਹੈ ਜੀ ਸੋਮਵਾਰ, ਯਾਨੀ ਕਿ ਸਾਡੇ ਹਫ਼ਤਾਵਾਰੀ ਸੈਗਮੈਂਟ ਪੰਜਾਬੀ ਡਾਇਰੀ ਦਾ, ਜਿਹਦੇ ਵਿੱਚ ਲਵਾਂਗੇ ਜੀ ਪੰਜਾਬ ਦੀ ਖਬਰ ਸਾਰ। ਇਸ ਤੋਂ ਇਲਾਵਾ ਕੈਪੀਟਲ ਗੇਨ ਟੈਕਸ ਲਾਗੂ ਹੋਣ ਵਾਲਾ ਜੀ, ਪਹਿਲਾਂ ਘਰ ਵੇਚਣਾ ਸਹੀ ਹੋਏਗਾ ਜਾਂ ਗਲਤ, ਇਹ ਸਾਰੀ ਜਾਣਕਾਰੀ ਲੈ ਕੇ ਆਵਾਂਗੇ ਜੀ ਸਾਡੀ ਅਗਲੀ ਰਿਪੋਰਟ ਵਿੱਚ।
3: ਕੀ ਨਿਵੇਸ਼ ਸੰਪਤੀ ਨੂੰ 2027 ਤੋਂ ਪਹਿਲਾਂ ਵੇਚ ਦੇਣਾ ਚਾਹੀਦਾ ਹੈ ਜਾਂ ਲੰਬੇ ਸਮੇਂ ਤੱਕ ਆਪਣੇ ਕੋਲ ਰੱਖਣਾ ਬਿਹਤਰ ਰਹੇਗਾ?
2: ਇਸ ਤੋਂ ਇਲਾਵਾ ਤੁਹਾਨੂੰ ਸੁਣਾਵਾਂਗੇ ਪੰਜਾਬੀ ਭਾਈਚਾਰਾ ਕੀ ਕੁਝ ਕਰ ਰਿਹਾ ਆਸਟ੍ਰੇਲੀਆ ਵਿੱਚ। ਪੰਜਾਬ ਤੋਂ ਆਏ ਸਿਮਰ ਗਿੱਲ ਹੁਣ ਪੰਜਾਬੀ ਭਾਈਚਾਰੇ ਦੀ ਆਵਾਜ਼ ਬਣ ਚੁੱਕੇ ਨੇ ਤੇ ਉਹ ਲੜ ਰਹੇ ਨੇ ਜੀ MMA ਵਿੱਚ ਐਜ਼ ਅ ਫਾਈਟਰ।
4: There's not many Punjabi fighters right now that are like at the top, you know, but
2: ਜਾਣਾਂਗੇ ਉਹਨਾਂ ਦੇ ਜ਼ਬਾਨੀ, ਉਹਨਾਂ ਦੀ ਕਹਾਣੀ ਤੇ ਨਾਲ ਹੀ ਸ਼ੂਗਰ ਯਾਨੀ ਕਿ ਜਿਹੜੀ ਬਿਮਾਰੀ ਹੈ ਡਾਇਬਟੀਜ਼ ਦੀ, ਉਹ ਵੀ ਬਹੁਤ ਵੱਧ ਰਹੀ ਹੈ ਪੰਜਾਬੀ ਭਾਈਚਾਰੇ ਵਿੱਚ ਤੇ ਆਸਟ੍ਰੇਲੀਆ ਵਿੱਚ ਰਹਿੰਦੇ ਭਾਈਚਾਰੇ ਵਿੱਚ। ਖਾਸ ਕਰਕੇ ਇਸ ਬਿਮਾਰੀ ਨਾਲ ਕਿੱਦਾਂ ਨਜਿੱਠਿਆ ਜਾ ਸਕਦਾ ਹੈ ਸੁਣਾਂਗੇ ਜੀ ਸਾਡੀ ਨਵੀਂ ਪੋਡਕਾਸਟ ਸੀਰੀਜ਼ ਯਾਨੀ ਕਿ ਪੋਡਕਾਸਟ ਲੜੀ ਸਿਹਤ ਸੰਭਾਲ ਦੇ ਰਾਹੀਂ।
5: ਤਕਰੀਬਨ ਮਿਲਾ ਤਾਂ ਸਾਰੇ ਜਾਣਿਆਂ ਨੂੰ ਹੋ ਸਕਦੀ ਹੈ, ਬਿਕੋਜ਼ ਆਪਾਂ ਬਹੁਤ ਪੰਜਾਬੀ ਹਾਂ, ਆਪਾਂ ਬਹੁਤ ਪਿਆਰਲੇ ਹਾਂ, ਆਪਾਂ ਬਹੁਤ ਮਿੱਠੇ ਹਾਂ। ਪਰ
2: ਇਸ ਤੋਂ ਇਲਾਵਾ ਨਵੇਂ ਨਕੋਰ ਗਾਣੇ ਤਾਂ ਮੈਂ ਵਜਾਵਾਂਗੀ ਹੀ, ਪਰ ਜੇ ਤੁਸੀਂ ਵੀ ਸੁਣਨਾ ਹੋਵੇ ਆਪਣੀ ਮਨਪਸੰਦ ਦਾ ਕੋਈ ਗਾਣਾ, ਦੇਣਾ ਹੋਵੇ ਕਿਸੇ ਨੂੰ ਕੋਈ ਸੁਨੇਹਾ, ਹੈ ਸਾਰਾ ਕੁਝ ਕਰ ਸਕਦੇ ਹੋ ਜੀ SMS ਕਰਕੇ। SMS ਕਰਨ ਲਈ ਨੰਬਰ ਹੈ 0439799767 0439799767। ਫਿਰ ਜਦੋਂ ਤੱਕ ਤੁਸੀਂ SMS ਭੇਜ ਰਹੇ ਹੋ, ਆਓ ਰੁੱਖ ਕਰਦੇ ਹਾਂ SBS ਪੰਜਾਬੀ ਦੇ ਨਿਊਜ਼ ਰੂਮ ਦਾ ਤੇ ਲੈਂਦੇ ਹਾਂ ਜੀ ਆਸੇ ਪਾਸੇ ਦੀ ਖਬਰ ਸਾਰ।

SBS ਪੰਜਾਬੀ ਦੇ ਨਿਊਜ਼ ਰੂਮ ਤੋਂ ਮੈਂ ਹਾਂ ਸ਼ਾਇਨਾ ਕਾਲਰਾ ਤੇ ਪੇਸ਼ ਨੇ 15 ਜੂਨ 2026 ਦਿਨ ਸੋਮਵਾਰ ਦੀਆਂ ਚੋਣਵੀਆਂ ਖਬਰਾਂ। ਮੱਧ ਪੂਰਬ ਵਿੱਚ ਵੱਖ-ਵੱਖ ਮੋਰਚਿਆਂ ਉੱਤੇ ਅਮਰੀਕਾ ਅਤੇ ਇਜ਼ਰਾਈਲ ਨਾਲ ਟਕਰਾਅ ਦਾ ਤੁਰੰਤ ਅਤੇ ਸਥਾਈ ਅੰਤ ਸੋਮਵਾਰ ਰਾਤ ਤੋਂ ਸ਼ੁਰੂ ਹੋ ਜਾਵੇਗਾ। ਇਹ ਪੁਸ਼ਟੀ ਕੀਤੀ ਹੈ ਇਰਾਨ ਦੇ ਉਪ ਵਿਦੇਸ਼ ਮੰਤਰੀ ਨੇ। ਇਰਾਨੀ ਸਰਕਾਰੀ ਟੈਲੀਵਿਜ਼ਨ ਉੱਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਆਉਣ ਵਾਲੇ 60 ਦਿਨਾਂ ਵਿੱਚ ਗੱਲਬਾਤ ਕੀਤੀ ਜਾਵੇਗੀ ਅਤੇ ਸਮਝੌਤੇ ਦੀ ਕਿਸੇ ਵੀ ਉਲੰਘਣਾ ਦੀ ਸੂਰਤ ਵਿੱਚ ਤਹਿਰਾਨ ਜਵਾਬੀ ਕਾਰਵਾਈ ਕਰੇਗਾ। ਅਮਰੀਕਾ ਅਤੇ ਇਰਾਨ ਇਸ ਸ਼ੁੱਕਰਵਾਰ ਨੂੰ ਸਵਿਟਜ਼ਰਲੈਂਡ ਵਿੱਚ ਇੱਕ ਸ਼ਾਂਤੀ ਸਮਝੌਤੇ ਉੱਤੇ ਦਸਤਖਤ ਕਰਨਗੇ। ਇਸ ਸਮਝੌਤੇ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਿੱਚ ਵੀ ਗਿਰਾਵਟ ਵੇਖਣ ਨੂੰ ਮਿਲ ਸਕਦੀ ਹੈ। ਉੱਥੇ ਪਾਕਿਸਤਾਨ ਦੀ ਪੁਲਿਸ ਦੀ ਕਾਰਵਾਈ ਵਿੱਚ ਆਸਟ੍ਰੇਲੀਅਨ ਪਰਿਵਾਰ ਦੀ ਇੱਕ ਬੱਚੀ ਦੀ ਕਥਿਤ ਤੌਰ ਉੱਤੇ ਹੱਤਿਆ ਹੋ ਗਈ, ਜਿਸ ਤੋਂ ਬਾਅਦ ਪਾਕਿਸਤਾਨੀ ਅਧਿਕਾਰੀਆਂ ਨੇ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ, ਜਿਸ ਵਿੱਚ ਪਾਰਦਰਸ਼ਤਾ ਦਾ ਵਾਅਦਾ ਵੀ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਕਥਿਤ ਤੌਰ ਉੱਤੇ ਇਸ ਪਰਿਵਾਰ ਦੀ ਗਲਤ ਪਛਾਣ ਕੀਤੀ ਅਤੇ ਫਿਰ ਪਰਿਵਾਰ ਦੇ ਵਾਹਨ ਉੱਤੇ ਗੋਲੀਬਾਰੀ ਕਰ ਦਿੱਤੀ। ਪਰਿਵਾਰ ਪਾਕਿਸਤਾਨੀ ਮੂਲ ਦਾ ਹੈ ਪਰ ਹੁਣ ਆਸਟ੍ਰੇਲੀਆ ਦਾ ਨਾਗਰਿਕ ਹੈ। ਆਸਟ੍ਰੇਲੀਆ ਦੀ ਸੰਘੀ ਸਰਕਾਰ ਨੇ ਨੈਗੇਟਿਵ ਗੇਅਰਿੰਗ ਅਤੇ ਕੈਪੀਟਲ ਗੇਨ ਟੈਕਸ ਵਿੱਚ ਤਬਦੀਲੀਆਂ ਦੇ ਐਲਾਨ ਉੱਤੇ ਵਪਾਰਕ ਸਮੂਹਾਂ ਨੇ ਚੇਤਾਵਨੀ ਦਿੱਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਨ੍ਹਾਂ ਸੁਧਾਰਾਂ ਨੂੰ ਲਾਗੂ ਕਰਨ ਵਿੱਚ ਜਲਦਬਾਜ਼ੀ ਕੀਤੀ ਜਾ ਰਹੀ ਹੈ ਅਤੇ ਇਹ ਨਿਵੇਸ਼ ਨੂੰ ਨਿਰਾਸ਼ ਕਰਨਗੇ, ਜਿਸ ਤੋਂ ਬਾਅਦ ਇਨ੍ਹਾਂ ਟੈਕਸ ਤਬਦੀਲੀਆਂ ਬਾਰੇ ਸੈਨੇਟ ਦੀ ਜਾਂਚ ਦੀ ਸੁਣਵਾਈ ਕੀਤੀ ਜਾਵੇਗੀ। ਲਿਬਰਲ ਸੈਨੇਟਰ ਜੈਸਿਕਾ ਕੋਲਿੰਸ ਦਾ ਕਹਿਣਾ ਹੈ ਕਿ ਛੋਟੇ ਕਾਰੋਬਾਰੀਆਂ ਨੇ ਸੁਧਾਰਾਂ ਬਾਰੇ ਗੰਭੀਰ ਚੇਤਾਵਨੀਆਂ ਸਾਂਝੀਆਂ ਕੀਤੀਆਂ ਹਨ, ਹਾਲਾਂਕਿ ਸਰਕਾਰ ਇਨ੍ਹਾਂ ਤਬਦੀਲੀਆਂ ਨੂੰ ਘਰ ਖਰੀਦਣ ਦੇ ਇੱਛੁਕ ਨੌਜਵਾਨਾਂ ਲਈ ਬਿਹਤਰ ਦੱਸ ਰਹੀ ਹੈ। ਉੱਥੇ ਹੀ ਇੰਟਰ ਜਨਰੇਸ਼ਨਲ ਹਾਊਸਿੰਗ ਇਨਇਕੁਆਲਿਟੀ ਭਾਵ ਪੀੜ੍ਹੀ ਦਰ ਪੀੜ੍ਹੀ ਰਿਹਾਇਸ਼ ਅਸਮਾਨਤਾ ਉੱਤੇ ਸੈਨੇਟ ਦੀ ਚੋਣ ਕਮੇਟੀ ਨੇ ਸੁਣਾਇਆ ਹੈ ਕਿ ਬਹੁਤ ਸਾਰੇ ਆਸਟ੍ਰੇਲੀਅਨ ਲੋਕ ਕਦੇ ਵੀ ਜਾਇਦਾਦ ਦੇ ਮਾਲਕ ਨਹੀਂ ਬਣ ਪਾਣਗੇ, ਜਿਸ ਵਿੱਚ ਕਿਹਾ ਗਿਆ ਹੈ ਕਿ ਅਸਮਾਨਤਾ ਬਹੁਤ ਸਾਰੇ ਆਸਟ੍ਰੇਲੀਅਨ ਲੋਕਾਂ ਲਈ ਇੱਕ ਹਕੀਕਤ ਹੈ ਜੋ ਆਪਣੇ ਜੀਵਨ ਕਾਲ ਵਿੱਚ ਆਪਣਾ ਘਰ ਖਰੀਦਣ ਦੀ ਸਥਿਤੀ ਵਿੱਚ ਕਦੇ ਵੀ ਨਹੀਂ ਆ ਪਾਣਗੇ। ਉਧਰ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲੀਨ ਹੈਂਸਨ ਨੂੰ ਆਸਟ੍ਰੇਲੀਆ ਦੀ ਪ੍ਰਧਾਨ ਮੰਤਰੀ ਅਹੁਦੇ ਦੀ ਪਸੰਦੀਦਾ ਉਮੀਦਵਾਰ ਐਲਾਨ ਕੀਤਾ ਗਿਆ। ਇੱਕ ਨਵੇਂ ਪੋਲ ਵਿੱਚ ਪਹਿਲੀ ਵਾਰ ਐਂਥਨੀ ਅਲਬਨੀਜ਼ੀ ਨੂੰ ਹੈਂਸਨ ਨੇ ਪਛਾੜ ਦਿੱਤਾ। ਰਿਜ਼ੋਲਵ ਪੋਲੀਟੀਕਲ ਮੋਨੀਟਰੀ ਪੋਲ ਨੇ ਲਗਭਗ 2000 ਵੋਟਰਾਂ ਦਾ ਸਰਵੇਖਣ ਕੀਤਾ, ਜਿਸ ਵਿੱਚ ਸੈਨੇਟਰ ਹੈਂਸਨ ਨੂੰ ਆਪਣੀ ਪਸੰਦ ਦਾ ਨੇਤਾ ਚੁਣਿਆ, ਜਦਕਿ 29% ਨੇ ਮੌਜੂਦਾ ਪ੍ਰਧਾਨ ਮੰਤਰੀ ਨੂੰ ਚੁਣਿਆ ਅਤੇ 16% ਨੇ ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਨੂੰ ਚੁਣਿਆ। ਉੱਥੇ ਫਰਾਂਸ ਵਿੱਚ ਗਰੁੱਪ 7 ਆਗੂਆਂ ਦੀ ਸਿਖਰ ਮੀਟਿੰਗ ਦੇ ਵਿਰੋਧ ਵਿੱਚ ਜਨੇਵਾ ਵਿੱਚ ਲਗਭਗ 50,000 ਪ੍ਰਦਰਸ਼ਨਕਾਰੀ ਇਕੱਠੇ ਹੋਏ, ਜਦੋਂ ਕਿ ਕੁਝ ਪ੍ਰਦਰਸ਼ਨਕਾਰੀਆਂ ਨੇ ਸਵਿਸ ਸ਼ਹਿਰ ਵਿੱਚ ਪੁਲਿਸ ਅਧਿਕਾਰੀਆਂ ਅਤੇ ਅਮਰੀਕਾ ਦੀ ਇਮਾਰਤ ਉੱਤੇ ਹਮਲਾ ਕਰਕੇ ਭੰਨ ਤੋੜ ਕੀਤੀ, ਜਦਕਿ ਜ਼ਿਆਦਾਤਰ ਨੇ ਮਨੁੱਖੀ ਕਾਰਨਾਂ ਉੱਤੇ ਵਿਚਾਰ ਨਾ ਕਰਨ ਵਾਲੇ ਦੇਸ਼ਾਂ ਵਿੱਚ ਦੌਲਤ ਅਤੇ ਸ਼ਕਤੀ ਦੇ ਕੇਂਦਰੀਕਰਨ ਦੇ ਵਿਰੋਧੀ ਸ਼ਾਂਤੀਪੂਰਨ ਪ੍ਰਦਰਸ਼ਨ ਕੀਤਾ। ਹੁਣ ਗੱਲ ਭਾਰਤ ਦੀ, ਜਿੱਥੇ ਮੌਨਸੂਨ ਦਾ ਸੀਜ਼ਨ 1 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ, ਪਰ ਪਿਛਲੇ ਸਾਲ 25 ਅਗਸਤ ਨੂੰ ਰਾਵੀ ਦਰਿਆ ਨੇੜੇ ਇੱਕ ਪੁਲ ਹੜ੍ਹਾਂ ਕਾਰਨ ਭੰਨਿਆ ਗਿਆ ਸੀ, ਪਰ ਹਜੇ ਤੱਕ ਉਸ ਨੂੰ ਮੁੜ ਸੁਰਜੀਤ ਨਹੀਂ ਕੀਤਾ ਗਿਆ। ਇਸ ਨੂੰ ਲੈ ਕੇ ਜਿੱਥੇ ਸਿਆਸਤ ਭਖ ਰਹੀ ਹੈ, ਉੱਥੇ ਦਰਿਆ ਕੰਢੇ ਰਹਿ ਰਹੇ ਲੋਕ ਹੜ੍ਹ ਦੇ ਸੰਭਾਵਿਤ ਖਤਰੇ ਨਾਲ ਜੂਝ ਰਹੇ ਨੇ। ਲੋਕਾਂ ਅੰਦਰ ਰੋਸ ਹੈ ਕਿ ਪ੍ਰਸ਼ਾਸਨ ਨੇ ਉਨ੍ਹਾਂ ਦੀ ਜਾਨ ਮਾਲ ਦੀ ਰੱਖਿਆ ਲਈ ਉਨ੍ਹਾਂ ਮੁਤਾਬਕ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਖ਼ਬਰਾਂ ਦਾ ਅੱਜ ਦਾ ਸਿਲਸਿਲਾ। ਦੇਸ਼ ਦੁਨੀਆਂ ਅਤੇ ਭਾਈਚਾਰੇ ਨਾਲ ਜੁੜੀਆਂ ਖ਼ਬਰਾਂ ਲਈ ਸੁਣਦੇ ਰਹੋ SBS ਪੰਜਾਬੀ।

0: ਦੋਸਤੋ, ਆਸਟ੍ਰੇਲੀਆ ਵਿੱਚ ਵੱਸ ਰਹੇ ਪੰਜਾਬੀ ਭਾਈਚਾਰੇ ਦੇ ਲੋਕਾਂ ਲਈ ਇੱਕ ਵੱਡੀ ਖਬਰ, ਆਸਟ੍ਰੇਲੀਅਨ ਟੈਕਸ ਸਿਸਟਮ ਵਿੱਚ ਆਈ ਤਬਦੀਲੀ ਵੀ ਹੈ, ਜਿਨ੍ਹਾਂ ਕਾਰਨ ਪ੍ਰੋਪਰਟੀ ਮਾਹਰ ਸਲਾਹ ਦੇ ਰਹੇ ਨੇ ਕਿ 2027 ਤੋਂ ਪਹਿਲਾਂ ਆਪਣੀ ਇਨਵੈਸਟਮੈਂਟ ਪ੍ਰੋਪਰਟੀ ਨੂੰ ਵੇਚ ਦੇਣਾ ਲੋਕਾਂ ਦੇ ਲਈ ਜ਼ਿਆਦਾ ਲਾਹੇਮੰਦ ਹੋ ਸਕਦਾ। ਪਰ ਇਹ ਕਿੰਨੀ ਕੁ ਗੱਲ ਸਹੀ ਹੈ, ਆਓ ਜਾਣਦੇ ਹਾਂ ਸਿਡਨੀ ਤੋਂ ਸਾਡੇ ਸਹਿਯੋਗੀ MP ਸਿੰਘ ਤੋਂ।
1: ਤੁਸੀਂ ਹੋ SBS ਪੰਜਾਬੀ ਦੇ ਨਾਲ।
2: ਘਰਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਅਤੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਵੱਧਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਫੈਡਰਲ ਸਰਕਾਰ ਨੇ ਟੈਕਸ ਪ੍ਰਣਾਲੀ ਵਿੱਚ ਮਹੱਤਵਪੂਰਨ ਤਬਦੀਲੀਆਂ ਦਾ ਪ੍ਰਸਤਾਵ ਰੱਖਿਆ ਹੈ। ਇਹਨਾਂ ਵਿੱਚ ਕੈਪੀਟਲ ਗੇਨਸ ਟੈਕਸ CGT ਅਤੇ ਨੈਗੇਟਿਵ ਗੀਅਰਿੰਗ ਨਾਲ ਸੰਬੰਧਿਤ ਸੁਧਾਰ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਚਲੋ ਇਸ ਬਾਰੇ ਵਿਸਥਾਰ ਨਾਲ ਗੱਲਬਾਤ ਕਰਦੇ ਹਾਂ। ਇਹਨਾਂ ਤਬਦੀਲੀਆਂ ਨੇ ਨਿਵੇਸ਼ਕਾਂ, ਘਰ ਖਰੀਦਣ ਦੀ ਇੱਛਾ ਰੱਖਣ ਵਾਲਿਆਂ ਅਤੇ ਵਿੱਤੀ ਮਾਹਰਾਂ ਵਿਚਾਲੇ ਇੱਕ ਮਹੱਤਵਪੂਰਨ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਨਿਵੇਸ਼ ਸੰਪਤੀ ਨੂੰ 2027 ਤੋਂ ਪਹਿਲਾਂ ਵੇਚ ਦੇਣਾ ਚਾਹੀਦਾ ਹੈ ਜਾਂ ਲੰਬੇ ਸਮੇਂ ਤੱਕ ਆਪਣੇ ਕੋਲ ਰੱਖਣਾ ਬਿਹਤਰ ਰਹੇਗਾ। CGT ਵਿੱਚ ਕੀ ਬਦਲਣ ਜਾ ਰਿਹਾ, ਇਹ ਵਿਚਾਰ ਕਰਨਾ ਵੀ ਬਹੁਤ ਜ਼ਰੂਰੀ ਹੈ। ਮੌਜੂਦਾ ਪ੍ਰਣਾਲੀ ਤਹਿਤ ਜੇ ਕੋਈ ਨਿਵੇਸ਼ ਸੰਪਤੀ ਜਾਂ ਹੋਰ ਸੰਪਤੀ 12 ਮਹੀਨਿਆਂ ਤੋਂ ਵੱਧ ਸਮੇਂ ਲਈ ਰੱਖਣ ਤੋਂ ਬਾਅਦ ਵੇਚੀ ਜਾਂਦੀ ਹੈ ਤਾਂ ਕੈਪੀਟਲ ਗੇਨਸ ਉੱਤੇ 50% ਛੂਟ ਮਿਲਦੀ ਹੈ। ਸਰਕਾਰ ਇਸ ਪ੍ਰਣਾਲੀ ਨੂੰ ਬਦਲ ਕੇ ਮਹਿੰਗਾਈ ਆਧਾਰਿਤ ਇੰਡੀਕੇਸ਼ਨ ਲਾਗੂ ਕਰਨ ਦਾ ਪ੍ਰਸਤਾਵ ਰੱਖ ਰਹੀ ਹੈ। ਇਸ ਦੇ ਨਾਲ ਕੁਝ ਹਾਲਾਤਾਂ ਵਿੱਚ ਘੱਟੋ ਘੱਟ 30% CGT ਦਰ ਵੀ ਲਾਗੂ ਹੋ ਸਕਦੀ ਹੈ। ਇਹ ਬਦਲਾਅ 2027 ਤੋਂ ਲਾਗੂ ਹੋਣ ਦੀ ਯੋਜਨਾ ਹੈ। ਸਰਕਾਰ ਦਾ ਤਰਕ ਹੈ ਕਿ ਮੌਜੂਦਾ ਪ੍ਰਣਾਲੀ ਅਜਿਹੇ ਲੋਕਾਂ ਨੂੰ ਵੱਧ ਫਾਇਦਾ ਦਿੰਦੀ ਹੈ ਜਿਨ੍ਹਾਂ ਕੋਲ ਪਹਿਲਾਂ ਹੀ ਵੱਡੀ ਸੰਪਤੀ ਅਤੇ ਨਿਵੇਸ਼ ਹੈਗੇ ਹੈ। ਨਵੇਂ ਨਿਯਮਾਂ ਨਾਲ ਟੈਕਸ ਪ੍ਰਣਾਲੀ ਹੋਰ ਨਿਰਪੱਖ ਬਣੇਗੀ ਅਤੇ ਘਰ ਖਰੀਦਣ ਵਾਲਿਆਂ ਲਈ ਵੱਧ ਮੌਕੇ ਮਿਲਣਗੇ। ਹੁਣ ਸਮਝਦੇ ਹਾਂ ਜੀ ਕਿ ਨੈਗੇਟਿਵ ਗੇਅਰਿੰਗ ਕਿਉਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਰਕਾਰ ਨੇ ਇਹ ਵੀ ਪ੍ਰਸਤਾਵ ਕੀਤਾ ਹੈ ਕਿ ਰਿਹਾਇਸ਼ੀ ਜਾਇਦਾਦਾਂ ਲਈ ਨੈਗੇਟਿਵ ਗੇਅਰਿੰਗ ਦੀ ਸਹੂਲਤ ਭਵਿੱਖ ਵਿੱਚ ਸਿਰਫ ਨਵੇਂ ਘਰਾਂ ਤੱਕ ਹੀ ਸੀਮਿਤ ਕੀਤੀ ਜਾਵੇ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਨਵੇਂ ਘਰਾਂ ਦੇ ਨਿਰਮਾਣ ਨੂੰ ਉਤਸ਼ਾਹ ਮਿਲੇਗਾ ਅਤੇ ਸਪਲਾਈ ਵਧੇਗੀ। ਹਾਊਸਿੰਗ ਮਾਹਰਾਂ ਦਾ ਇੱਕ ਵਰਗ ਮੰਨਦਾ ਹੈ ਕਿ ਮੌਜੂਦਾ ਟੈਕਸ ਰਿਆਇਤਾਂ ਨਿਵੇਸ਼ਕਾਂ ਨੂੰ ਮੌਜੂਦਾ ਘਰਾਂ ਦੀ ਖਰੀਦ ਵੱਲ ਉਤਸ਼ਾਹਿਤ ਕਰ ਰਹੀਆਂ ਨੇ, ਜਿਸ ਨਾਲ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਮੁਕਾਬਲਾ ਵਧਿਆ ਹੈ। ਦੂਜੇ ਪਾਸੇ ਜਾਇਦਾਦ ਉਦਯੋਗ ਨਾਲ ਜੁੜੇ ਕਈ ਗਰੁੱਪਾਂ ਦਾ ਕਹਿਣਾ ਹੈ ਕਿ ਹਾਊਸਿੰਗ ਸੰਕਟ ਦਾ ਮੁੱਖ ਕਾਰਨ ਟੈਕਸ ਨਹੀਂ ਸਗੋਂ ਘਰਾਂ ਦੀ ਘਾਟ ਹੈ। ਉਹਨਾਂ ਅਨੁਸਾਰ ਸਪਲਾਈ ਵਧਾਏ ਬਿਨਾਂ ਕੀਤੇ ਗਏ ਟੈਕਸ ਬਦਲਾਅ ਉਮੀਦ ਅਨੁਸਾਰ ਨਤੀਜੇ ਨਹੀਂ ਦੇ ਸਕਦੇ। ਚਲੋ ਹੁਣ ਦੇਖਦੇ ਹਾਂ ਕਿ ਨਿਵੇਸ਼ਕ ਇਨਵੈਸਟਰ ਕੀ ਸੋਚਦੇ ਇਸ ਬਾਰੇ ਵਿੱਚ। ਬਹੁਤ ਸਾਰੇ ਨਿਵੇਸ਼ਕ ਹੁਣ ਤੱਕ ਇਹ ਹਿਸਾਬ ਲਗਾ ਰਹੇ ਹਨ ਕਿ ਕੀ 2027 ਤੋਂ ਪਹਿਲਾਂ ਆਪਣੀ ਨਿਵੇਸ਼ ਸੰਪਤੀ ਵੇਚ ਕੇ ਮੌਜੂਦਾ CGT ਛੂਟ ਲੈਣ ਦਾ ਲਾਭ ਲੈਣਾ ਚਾਹੀਦਾ ਹੈ। ਜੇਕਰ ਨਵੇਂ ਨਿਯਮ ਲਾਗੂ ਹੋ ਜਾਂਦੇ ਹਨ ਤਾਂ ਭਵਿੱਖ ਵਿੱਚ ਸੰਪਤੀ ਵੇਚਣ ਉੱਤੇ ਵਧੇਰੇ ਟੈਕਸ ਦੇਣਾ ਪੈ ਸਕਦਾ ਹੈ। ਹਾਲਾਂਕਿ ਵਿੱਤੀ ਸਲਾਹਕਾਰ ਚੇਤਾਵਨੀ ਦਿੰਦੇ ਹਨ ਕਿ ਕੇਵਲ ਟੈਕਸ ਦੇ ਆਧਾਰ ਉੱਤੇ ਸੰਪਤੀ ਵੇਚਣ ਦਾ ਫੈਸਲਾ ਕਰਨਾ ਸਹੀ ਨਹੀਂ ਹੋਵੇਗਾ। ਜਾਇਦਾਦ ਦੀ ਲੰਬੇ ਸਮੇਂ ਦੀ ਕੀਮਤ, ਕਿਰਾਏ ਤੋਂ ਆਮਦਨ, ਵਿਆਜ ਦਰਾਂ ਅਤੇ ਵਿਅਕਤੀਗਤ ਵਿੱਤੀ ਹਾਲਾਤਾਂ ਨੂੰ ਵੀ ਧਿਆਨ ਵਿੱਚ ਰੱਖਣਾ ਲਾਜ਼ਮੀ ਹੋਵੇਗਾ। ਪਹਿਲੀ ਵਾਰ ਘਰ ਖਰੀਦਣ ਵਾਲਿਆਂ ਵਾਸਤੇ ਕੀ ਮਤਲਬ ਹੋ ਸਕਦਾ ਇਸ ਸਾਰੇ ਦਾ? ਸਰਕਾਰ ਦਾ ਅੰਦਾਜ਼ਾ ਹੈ ਕਿ ਟੈਕਸ ਸੁਧਾਰਾਂ ਨਾਲ ਹਜ਼ਾਰਾਂ ਵਾਧੂ ਆਸਟ੍ਰੇਲੀਅਨਸ ਨੂੰ ਘਰ ਖਰੀਦਣ ਦਾ ਮੌਕਾ ਮਿਲ ਸਕਦਾ ਹੈ। ਸਰਕਾਰ ਦਾ ਕਹਿਣਾ ਹੈ ਕਿ ਜੇ ਨਿਵੇਸ਼ਕਾਂ ਲਈ ਕੁਝ ਟੈਕਸ ਫਾਇਦੇ ਘਟਾਏ ਜਾਂਦੇ ਹਨ ਤਾਂ ਘਰਾਂ ਦੀ ਮੰਗ ਵਿੱਚ ਸੰਤੁਲਨ ਆ ਸਕਦਾ ਹੈ ਅਤੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਕੁਝ ਰਾਹਤ ਮਿਲ ਸਕਦੀ ਹੈ। ਫਿਰ ਵੀ ਮਾਹਰਾਂ ਵਿੱਚ ਇਸ ਗੱਲ ਉੱਤੇ ਪੂਰੀ ਸਹਿਮਤੀ ਨਹੀਂ ਹੈ ਕਿ ਇਸ ਨਾਲ ਘਰਾਂ ਦੀਆਂ ਕੀਮਤਾਂ ਵਿੱਚ ਵੱਡੀ ਕਮੀ ਆਵੇਗੀ। ਕਈ ਅਰਥ ਸ਼ਾਸਤਰੀ ਮੰਨਦੇ ਹਨ ਕਿ ਹਾਊਸਿੰਗ ਮਾਰਕੀਟ ਦੀ ਸਭ ਤੋਂ ਵੱਡੀ ਸਮੱਸਿਆ ਅਜੇ ਵੀ ਘੱਟ ਸਪਲਾਈ ਹੀ ਹੈ ਅਤੇ ਹੁਣ ਇਹ ਸਾਰੇ ਨੇ ਨੌਜਵਾਨ ਅਤੇ ਪੁਰਾਣੀਆਂ ਪੀੜ੍ਹੀਆਂ ਵਿਚਾਲੇ ਇੱਕ ਬਹਿਸ ਛੇੜ ਦਿੱਤੀ ਹੋਈ ਹੈ। ਇਹ ਟੈਕਸ ਬਹਿਸ ਹੁਣ ਪੀੜ੍ਹੀਆਂ ਦਰਮਿਆਨ ਆਰਥਿਕ ਨਿਆਂ ਦੇ ਮੁੱਦੇ ਨਾਲ ਵੀ ਜੁੜ ਗਈ ਹੈ। ਕੁਝ ਖੋਜਾਂ ਮੁਤਾਬਕ ਪਿਛਲੇ ਕਈ ਦਹਾਕਿਆਂ ਦੌਰਾਨ ਨੈਗੇਟਿਵ ਗੇਅਰਿੰਗ, CGT ਛੋਟ ਅਤੇ ਸੁਪਰ ਐਨੂਏਸ਼ਨ ਰਿਆਇਤਾਂ ਨੇ ਵੱਡੀ ਉਮਰ ਦੇ ਅਤੇ ਵੱਧ ਸੰਪਤੀ ਵਾਲੇ ਆਸਟ੍ਰੇਲੀਅਨਸ ਨੂੰ ਵੱਡਾ ਲਾਭ ਦਿੱਤਾ ਹੈ। ਦੂਜੇ ਪਾਸੇ ਅੱਜ ਦੇ ਨੌਜਵਾਨਾਂ ਲਈ ਘਰ ਖਰੀਦਣਾ ਪਹਿਲਾਂ ਨਾਲੋਂ ਕਾਫ਼ੀ ਔਖਾ ਹੋ ਗਿਆ ਹੈ। ਇਸੇ ਕਾਰਨ ਕਈ ਅਰਥ ਸ਼ਾਸਤਰੀ ਟੈਕਸ ਪ੍ਰਣਾਲੀ ਵਿੱਚ ਸੰਤੁਲਨ ਲਿਆਉਣ ਦੀ ਵਕਾਲਤ ਕਰ ਰਹੇ ਹਨ। ਹੁਣ ਜਦਕਿ ਅਸੀਂ ਬਾਕੀ ਸਾਰਿਆਂ ਉੱਤੇ ਵਿਚਾਰ ਕਰ ਲਿਆ ਹੈ ਤਾਂ ਇਹ ਵੀ ਦੇਖਣਾ ਜ਼ਰੂਰੀ ਹੈ ਕਿ ਕੀ ਆਮ ਆਸਟ੍ਰੇਲੀਅਨ ਵੀ ਇਸ ਸਾਰੇ ਤੋਂ ਪ੍ਰਭਾਵਿਤ ਹੋਣਗੇ ਜਾਂ ਨਹੀਂ। ਸਰਕਾਰੀ ਅਤੇ ਸੁਤੰਤਰ ਮਾਡਲਿੰਗ ਬਾਰੇ ਚੱਲ ਰਹੀ ਚਰਚਾ ਤੋਂ ਤਾਂ ਇਹ ਸੰਕੇਤ ਮਿਲਦੇ ਹਨ ਕਿ ਜ਼ਿਆਦਾਤਰ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਨੌਜਵਾਨ ਲੰਬੇ ਸਮੇਂ ਵਿੱਚ ਇਹਨਾਂ ਸੁਧਾਰਾਂ ਨਾਲ ਬਿਹਤਰ ਸਥਿਤੀ ਵਿੱਚ ਹੋ ਸਕਦੇ ਹਨ, ਜਦਕਿ ਵੱਡੇ ਨਿਵੇਸ਼ ਪੋਰਟਫੋਲੀਓ ਰੱਖਣ ਵਾਲੇ ਲੋਕਾਂ ਨੂੰ ਵਧੇਰੇ ਪ੍ਰਭਾਵ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਤੇ ਹੁਣ ਭਵਿੱਖ ਵੱਲ ਝਾਤੀ ਮਾਰਨੀ ਵੀ ਜ਼ਰੂਰੀ ਹੈ। ਜੁਲਾਈ 2027 ਬੇਸ਼ੱਕ ਅਜੇ ਦੂਰ ਹੈ, ਪਰ ਟੈਕਸ ਸੁਧਾਰਾਂ ਨੇ ਪਹਿਲਾਂ ਹੀ ਹਾਊਸਿੰਗ ਮਾਰਕੀਟ ਵਿੱਚ ਚਰਚਾ ਨੂੰ ਤੇਜ਼ ਕਰ ਦਿੱਤਾ ਹੋਇਆ ਹੈ। ਕਈ ਨਿਵੇਸ਼ਕ ਆਪਣੀਆਂ ਰਣਨੀਤੀਆਂ ਦੀ ਸਮੀਖਿਆ ਕਰ ਰਹੇ ਹਨ, ਜਦਕਿ ਪਹਿਲੀ ਵਾਰ ਘਰ ਖਰੀਦਣ ਵਾਲੇ ਇਹ ਉਮੀਦ ਕਰ ਰਹੇ ਹਨ ਕਿ ਇਹਨਾਂ ਬਦਲਾਵਾਂ ਨਾਲ ਉਹਨਾਂ ਲਈ ਮਾਰਕੀਟ ਵਿੱਚ ਦਾਖਲ ਹੋਣਾ ਆਸਾਨ ਹੋ ਜਾਵੇਗਾ। ਫਿਲਹਾਲ ਇੱਕ ਗੱਲ ਤਾਂ ਸਪਸ਼ਟ ਹੈ, CGT ਅਤੇ ਨੈਗੇਟਿਵ ਗੇਅਰਿੰਗ ਨਾਲ ਜੁੜੀਆਂ ਤਬਦੀਲੀਆਂ ਸਿਰਫ ਟੈਕਸ ਨੀਤੀਆਂ ਦਾ ਮਾਮਲਾ ਨਹੀਂ ਹਨ। ਇਹ ਇਸ ਗੱਲ ਨਾਲ ਵੀ ਜੁੜੀਆਂ ਹੋਈਆਂ ਨੇ ਕਿ ਆਸਟ੍ਰੇਲੀਆ ਵਿੱਚ ਭਵਿੱਖ ਦੀਆਂ ਪੀੜ੍ਹੀਆਂ ਲਈ ਘਰ ਦੀ ਮਲਕੀਅਤ ਕਿੰਨੀ ਪਹੁੰਚਯੋਗ ਬਣ ਸਕੇਗੀ। ਦੋਸਤੋ, ਇਸ ਸਾਰੀ ਜਾਣਕਾਰੀ ਬਾਰੇ ਤੁਹਾਡੇ ਕੀ ਵਿਚਾਰ ਹਨ ਜ਼ਰੂਰ ਸਾਨੂੰ ਦੱਸਿਓ। ਈਮੇਲ ਕਰ ਸਕਦੇ ਹੋ punjabi.program@sbs.com.au। ਮੈਨੂੰ MP ਸਿੰਘ ਨੂੰ ਦਿਓ ਇਜਾਜ਼ਤ, ਜੁੜੇ ਰਹੋ SBS ਪੰਜਾਬੀ ਦੇ ਨਾਲ।
0: ਜੀ ਹਾਂ ਦੋਸਤੋ, ਖਬਰਾਂ ਤਾਂ ਬਹੁਤ ਹੋ ਗਈਆਂ, ਲੇਕਿਨ ਬ੍ਰੇਕ ਤੋਂ ਬਾਅਦ ਤੁਹਾਨੂੰ ਸੁਣਾਵਾਂਗੇ ਕੁਝ ਚੱਕਵੇਂ ਜਿਹੇ ਪੰਜਾਬੀ ਗਾਣੇ ਅਤੇ ਜਾਰੀ ਰੱਖਾਂਗੇ ਜੀ ਗੱਲਾਂ ਬਾਤਾਂ ਦਾ ਇਹ ਸਫ਼ਰ। ਮਿਲਦੇ ਹਾਂ ਜੀ ਇਸ ਛੋਟੇ ਜਿਹੇ ਬ੍ਰੇਕ ਦੇ ਉਸ ਪਾਰ।
3: SBS ਚਿੱਲ ਉੱਤੇ ਦੁਨੀਆ ਭਰ ਦੇ ਸੰਗੀਤ ਦਾ ਆਨੰਦ ਮਾਣੋ। SBS ਚਿੱਲ ਨੂੰ SBS ਆਡੀਓ ਐਪ 'ਤੇ ਸੁਣੋ। ਸਵਾਦਲੇ ਖਾਣਿਆਂ ਬਾਰੇ ਜਾਣਕਾਰੀ ਅਤੇ ਸਥਾਨਕ ਤੇ ਅੰਤਰਰਾਸ਼ਟਰੀ ਖਾਣਿਆਂ ਦੇ ਪ੍ਰਸਿੱਧ ਨਾਮ ਦੇਖੋ SBS ਫੂਡ 24 ਘੰਟੇ ਕਿਸੇ ਵੀ ਸਮੇਂ ਚੈਨਲ 33 ਉੱਤੇ। SBS ਫੂਡ ਦੁਆਰਾ ਦੁਨੀਆ ਭਰ ਦੇ ਖਾਣੇ ਆਪਣੀ ਰਸੋਈ ਵਿੱਚ ਲਿਆਓ। 7000 ਤੋਂ ਵੀ ਜ਼ਿਆਦਾ ਖਾਣਿਆਂ ਬਾਰੇ ਜਾਣਕਾਰੀ ਵੀਡੀਓਜ਼ ਅਤੇ ਲੇਖਾਂ ਦੇ ਰੂਪ ਵਿੱਚ ਸੰਭਾਲੀ ਹੋਈ ਹੈ sbs.com.au/food ਉੱਤੇ। NITV ਉੱਤੇ ਉਹਨਾਂ ਮੁੱਦਿਆਂ ਬਾਰੇ ਜਾਣੋ ਜੋ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਭਾਈਚਾਰੇ ਦੇ ਲੋਕਾਂ ਲਈ ਮਹੱਤਵਪੂਰਨ ਹਨ। ਦੇਖੋ ਚੈਨਲ 33 ਉੱਤੇ ਅਤੇ SBS ਔਨ ਡਿਮਾਂਡ 'ਤੇ।
4: Want to enjoy the sights of South Asia whilst you listen to the sounds of SBS South Asian? We've got you. Watch SBS South Asian on SBS On Demand. It's your favorite radio channel in your language with great music from all over South Asia. But now, it's accompanied by stunning drone shots. Think mountain peaks, city streets, beaches and bazaars. It's radio with a view. SBS South Asian, stream it on SBS On Demand.
5: SBS Audio.
6: Apni wavelength naal mel khandiyan taranga sunan layi play button dabo.
7: SBS Chill.
8: SBS Pop Asia. Non-stop Asian pop.
9: Can you describe that feeling for people who haven't experienced it?
10: SBS Hindi uplabdh karwata hai.
11: Far from the partisan politics.
6: Naal hi sat to vadh bhashawan vich khabran vi. Tuhade mood naal mel khanda sangeet ate manmohak podcast vi jo tuhadi udeek kar rahe ne. SBS Audio app download karo.
12: sbs.com.au/audio।
0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਅਤੇ ਦੋਸਤੋ, ਹੁਣ ਵੇਲਾ ਹੋ ਗਿਆ ਹੈ ਪੰਜਾਬ ਵੱਲ ਰੁੱਖ ਕਰਨ ਦਾ ਅਤੇ ਜਾਣਨ ਦਾ ਪੰਜਾਬ ਦੇ ਹਾਲ ਸਾਡੇ ਸਾਥੀ ਪਰਮਜੀਤ ਸੋਨਾ ਤੋਂ।
13: ਪੰਜਾਬੀ ਡਾਇਰੀ 'ਚ ਆਪ ਜੀ ਨੂੰ ਖੁਸ਼ ਆਮਦੀਦ। ਅੱਜ ਦੀਆਂ ਹਾਈਲਾਈਟਸ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਅੱਜ ਤੋਂ। 2003 ਦੀਆਂ ਵੋਟਰ ਸੂਚੀਆਂ ਨੂੰ ਬਣਾਇਆ ਗਿਆ ਆਧਾਰ। ਪੰਜਾਬ ਵਿੱਚ ਇਕੱਲਿਆਂ ਚੋਣਾਂ ਲੜੇਗੀ ਭਾਰਤੀ ਜਨਤਾ ਪਾਰਟੀ। ਪੰਜਾਬ ਵਾਸੀ ਡਬਲ ਇੰਜਣ ਸਰਕਾਰ ਚਾਹੁੰਦੇ ਹਨ, ਹਰਦੀਪ ਸਿੰਘ ਪੁਰੀ ਦਾ ਦਾਅਵਾ। ਪੰਜਾਬ ਵਿੱਚ 70% ਨਸ਼ਾ ਗੁਜਰਾਤ ਜ਼ਰੀਏ ਆਉਂਦਾ ਹੈ, ਅਰਵਿੰਦ ਕੇਜਰੀਵਾਲ ਦਾ ਦੋਸ਼। ਮਾਲਵਾਹਕ ਬੇੜਿਆਂ ਉੱਪਰ ਘਾਤਕ ਹਮਲੇ ਜਾਇਜ਼ ਨਹੀਂ, ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ। ਤੇ ਹਰਮੂਜ਼ ਅਤੇ ਤੇਲ ਛੋਟਾਂ ਬਾਰੇ ਅਮਰੀਕਾ ਅਤੇ ਇਰਾਨ ਵਿਚਾਲੇ ਸਹਿਮਤੀ ਬਣੀ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਯਾਨੀ SIR ਦਾ ਅਮਲ ਅੱਜ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ। ਪੱਛਮੀ ਬੰਗਾਲ ਤੋਂ ਬਾਅਦ ਹੁਣ ਪੰਜਾਬ ਵਿੱਚ ਸਿਆਸੀ ਤੌਖਲਿਆਂ ਦਰਮਿਆਨ ਵਿਸ਼ੇਸ਼ ਸੁਧਾਈ ਦੀ ਮਸ਼ਕ 1 ਅਕਤੂਬਰ ਤੱਕ ਚੱਲੇਗੀ। ਪੰਜਾਬ ਦੀਆਂ ਸਿਆਸੀ ਧਿਰਾਂ ਨੇ ਇਸ ਵਿਸ਼ੇਸ਼ ਸੁਧਾਈ ਬਾਰੇ ਸ਼ੰਕੇ ਤਖੜੇ ਕੀਤੇ ਹਨ, ਪਰ ਪੱਛਮੀ ਬੰਗਾਲ ਵਾਂਗ ਕਿਧਰੇ ਕੋਈ ਵੱਡਾ ਰਾਜਸੀ ਹੰਗਾਮਾ ਪੰਜਾਬ ਵਿੱਚ ਨਹੀਂ ਹੈ। ਵੋਟਰ ਸੂਚੀਆਂ ਦੀ ਮੈਪਿੰਗ ਦਾ ਕੰਮ 86% ਮੁਕੰਮਲ ਹੋ ਚੁੱਕਾ ਹੈ। ਚੋਣ ਕਮਿਸ਼ਨ ਵੱਲੋਂ ਤੀਜੇ ਪੜਾਅ ਤਹਿਤ ਜਾਰੀ ਪ੍ਰੋਗਰਾਮ ਅਨੁਸਾਰ ਅੱਜ 15 ਜੂਨ ਤੋਂ 24 ਜੂਨ ਤੱਕ ਪੰਜਾਬ ਭਰ ਵਿੱਚ ਟ੍ਰੇਨਿੰਗ, ਤਿਆਰੀ ਅਤੇ ਸੁਧਾਈ ਤੋਂ ਪਹਿਲਾਂ ਵਾਲੇ ਰਸਮੀ ਕੰਮਕਾਰ ਚੱਲਣਗੇ ਅਤੇ 25 ਜੂਨ ਤੋਂ ਬੂਥ ਲੈਵਲ ਅਫਸਰ ਘਰੋ ਘਰੀ ਜਾ ਕੇ ਵੋਟਰਾਂ ਦੀ ਤਸਦੀਕ ਕਰਨਗੇ। ਜਾਂਚ ਦਾ ਕੰਮ 24 ਜੁਲਾਈ ਨੂੰ ਸਮਾਪਤ ਹੋਏਗਾ। 31 ਜੁਲਾਈ ਨੂੰ ਡਰਾਫਟ ਵੋਟਰ ਸੂਚੀ ਜਾਰੀ ਹੋਏਗੀ ਅਤੇ 28 ਸਤੰਬਰ ਤੱਕ ਦਾਅਵੇ ਅਤੇ ਇਤਰਾਜ਼ ਸੁਣ ਕੇ ਨਿਬੇੜਾ ਕੀਤਾ ਜਾਏਗਾ ਅਤੇ 1 ਅਕਤੂਬਰ ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਹੋਏਗੀ। ਦੱਸਣਯੋਗ ਹੈ ਕਿ ਤਕਰੀਬਨ 22 ਸਾਲ ਮਗਰੋਂ ਪੰਜਾਬ ਅੰਦਰ ਇਹ ਵਿਸ਼ੇਸ਼ ਸੁਧਾਈ ਹੋ ਰਹੀ ਹੈ। ਜਿਨ੍ਹਾਂ ਅਸੈਂਬਲੀ ਹਲਕਿਆਂ ਵਿੱਚ ਦੂਸਰੇ ਸੂਬਿਆਂ ਦੇ ਜ਼ਿਆਦਾਤਰ ਬਸ਼ਿੰਦੇ ਰਹਿੰਦੇ ਹਨ, ਉਹਨਾਂ ਹਲਕਿਆਂ ਵਿੱਚ ਵੱਡੀ ਪੱਧਰ 'ਤੇ ਵੋਟ ਕੱਟੇ ਜਾਣ ਦਾ ਖਦਸ਼ਾ ਹੈ। ਵਿਦੇਸ਼ ਪੜ੍ਹਨ ਗਏ ਪੰਜਾਬੀ ਵਿਦਿਆਰਥੀ ਵੀ ਇਸ ਸੁਧਾਈ ਪ੍ਰੋਗਰਾਮ ਦੌਰਾਨ ਵੋਟਰ ਸੂਚੀਆਂ ਵਿੱਚੋਂ ਆਊਟ ਹੋ ਸਕਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਪੰਜਾਬ ਵਿੱਚ ਸੁਧਾਈ ਪ੍ਰੋਗਰਾਮ ਜ਼ਰੀਏ ਯੋਗ ਵੋਟਰਾਂ ਨਾਲ ਕੋਈ ਜ਼ਿਆਦਤੀ ਕਰਨੀ ਸੌਖੀ ਨਹੀਂ ਹੋਏਗੀ। ਆਮ ਆਦਮੀ ਪਾਰਟੀ ਸਮੁੱਚੇ ਅਮਲ 'ਤੇ ਨਜ਼ਰ ਰੱਖੇਗੀ।
5: ਹੋ ਰਹੀ ਹੈ 25 ਜੂਨ ਸੇ, ਲੇਕਿਨ ਯੇ ਮੰਗ ਰਹੇ ਹੈ ਜੀ ਆਪਕੇ ਪੜਦਾਦਾ ਕਾ ਐਡਰੈਸ ਕਹਾਂ ਤਕਾ ਥਾ, ਤੋ ਮੇਰੀ ਮਾਂ ਨੇ ਅਗਰ ਵੋਟ ਬਚਾਨੀ ਹੈ ਤੋ ਉਸਕੋ ਪਾਕਿਸਤਾਨ ਸਿਆਲਕੋਟ ਸੇ ਲੇਕੇ ਆਨਾ ਪੜੇਗਾ ਵੋ ਪੜਦਾਦਾ ਕਾ ਸਰਟੀਫਿਕੇਟ।
13: ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ ਸਾਰੀਆਂ 117 ਸੀਟਾਂ ਉੱਪਰ ਇਕੱਲਿਆਂ ਚੋਣ ਲੜਨ ਦੀ ਤਿਆਰੀ ਖਿੱਚ ਲਈ ਹੈ। ਇਹ ਫੈਸਲਾ ਸ਼ੁੱਕਰਵਾਰ ਰਾਤੀਂ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਨਿਤਿਨ ਨਵੀਨ ਨਾਲ ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਦੌਰਾਨ ਲਿਆ ਗਿਆ। ਸ਼ਾਹ ਅਤੇ ਨਵੀਨ ਨੇ ਪੰਜਾਬ ਦੇ ਆਗੂਆਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਵਾਸਤੇ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ। ਇਸ ਦੌਰਾਨ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਅਤੇ ਪਾਰਟੀ ਨੂੰ ਪਿੰਡਾਂ ਅਤੇ ਸ਼ਹਿਰਾਂ ਵਿੱਚ ਜ਼ਮੀਨੀ ਪੱਧਰ ਉੱਪਰ ਮਜ਼ਬੂਤ ਕਰਨ ਵਾਸਤੇ ਰਣਨੀਤੀ ਵੀ ਘੜੀ ਗਈ। ਇਹ ਮੀਟਿੰਗ ਤਕਰੀਬਨ 4 ਘੰਟੇ ਚੱਲੀ। ਭਾਜਪਾ ਆਗੂਆਂ ਵੱਲੋਂ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ, ਸੂਬੇ ਦੇ ਵਿਕਾਸ ਕਾਰਜਾਂ, ਲੋਕ ਭਲਾਈ ਯੋਜਨਾਵਾਂ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਪਾਰਟੀ ਹਾਈਕਮਾਨ ਨੇ ਪੰਜਾਬ ਇਕਾਈ ਨੂੰ ਸੂਬੇ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਹਰ ਵਰਗ ਦੀ ਤਰੱਕੀ ਵਾਸਤੇ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਇੱਥੇ ਜ਼ਿਕਰਯੋਗ ਹੈ ਕਿ ਇਸ ਮੀਟਿੰਗ ਦੌਰਾਨ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਸੰਦਰਭ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਸਿਆਸੀ ਗੱਠਜੋੜ ਬਾਰੇ ਖਾਮੋਸ਼ੀ ਬਣੀ ਰਹੀ। ਸਮਝਿਆ ਜਾ ਰਿਹਾ ਹੈ ਕਿ ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੰਜਾਬ ਚੋਣਾਂ ਜਿੱਤਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕੀਤੇ ਜਾਣ ਦਾ ਮਸ਼ਵਰਾ ਦਿੱਤੇ ਜਾਣ ਦੀ ਪੂਰੀ ਵਿਉਂਤ ਘੜੀ ਸੀ। 3-4 ਭਾਜਪਾ ਆਗੂ ਅਮਿਤ ਸ਼ਾਹ ਕੋਲ ਗੱਠਜੋੜ ਬਾਰੇ ਆਪਣੀ ਤਜਵੀਜ਼ ਰੱਖਣ ਵਾਸਤੇ ਕਾਹਲੇ ਸਨ। ਅਹਿਮ ਸੂਤਰਾਂ ਅਨੁਸਾਰ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਵਿੱਚ ਚੋਣਾਂ ਨੂੰ ਲੈ ਕੇ ਆਪਣਾ ਰੌਂ ਸਪਸ਼ਟ ਕੀਤਾ ਤਾਂ ਪੰਜਾਬ ਦੇ ਆਗੂਆਂ ਨੇ ਚੁੱਪ ਰਹਿਣਾ ਹੀ ਬਿਹਤਰ ਸਮਝਿਆ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕਹਿ ਚੁੱਕੇ ਹਨ ਕਿ ਭਾਜਪਾ ਇਕੱਲੇ ਚੋਣਾਂ ਨਹੀਂ ਜਿੱਤ ਸਕੇਗੀ ਅਤੇ ਉਹ ਵੀ ਅਕਾਲੀ ਦਲ ਨਾਲ ਗੱਠਜੋੜ ਕਰਨ ਦੀ ਸਲਾਹ ਦੇ ਚੁੱਕੇ ਹਨ। ਪਰ ਹੁਣ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੇ ਰੌਂ ਤੋਂ ਜਾਪਦਾ ਹੈ ਕਿ ਭਾਜਪਾ ਆਪਣੇ ਬਲਬੂਤੇ ਪੰਜਾਬ ਵਿੱਚ ਸਿਆਸੀ ਤੌਰ 'ਤੇ ਖੜ੍ਹਾ ਹੋਣਾ ਚਾਹੁੰਦੀ ਹੈ। ਉੱਧਰ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਡਬਲ ਇੰਜਣ ਦੀ ਸਰਕਾਰ ਚਾਹੁੰਦੇ ਹਨ ਅਤੇ ਵਿਧਾਨ ਸਭਾ ਚੋਣਾਂ ਵੇਲੇ ਉਹ ਪੰਜਾਬ ਵਿੱਚ ਵੀ ਪੱਛਮੀ ਬੰਗਾਲ ਵਾਲਾ ਇਤਿਹਾਸ ਦੁਹਰਾਉਣਗੇ। ਹਰਦੀਪ ਸਿੰਘ ਪੁਰੀ ਲੁਧਿਆਣਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਦੇ 12 ਸਾਲ ਮੁਕੰਮਲ ਹੋਣ ਸੰਬੰਧੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਲੇਖਾ ਜੋਖਾ ਪੇਸ਼ ਕਰਨ ਵਾਸਤੇ ਪਹੁੰਚੇ ਸਨ। ਉਹਨਾਂ ਮੰਨਿਆ ਕਿ ਪੰਜਾਬ ਦੇ ਪਿੰਡਾਂ ਵਿੱਚ ਪਾਰਟੀ ਕੁਝ ਕਮਜ਼ੋਰ ਹੈ, ਜਦਕਿ ਸ਼ਹਿਰਾਂ ਵਿੱਚ ਭਾਜਪਾ ਮਜ਼ਬੂਤ ਹੈ ਅਤੇ ਲੋਕ ਇਸ ਨਾਲ ਲਗਾਤਾਰ ਜੁੜ ਰਹੇ ਹਨ ਕਿਉਂਕਿ ਉਹ ਪ੍ਰਧਾਨ ਮੰਤਰੀ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੇ ਕੰਮਾਂ ਬਾਰੇ ਜਾਣਦੇ ਹਨ।
11: ਬੀਜੇਪੀ ਲਾਰਜੈਸਟ ਪੋਲੀਟੀਕਲ ਪਾਰਟੀ ਇਨ ਇੰਡੀਆ, ਲਾਰਜੈਸਟ ਪੋਲੀਟੀਕਲ ਪਾਰਟੀ ਇਨ ਦ ਵਰਲਡ। ਅਗਰ ਕੋਈ ਸਮਝਦਾ ਹੈ ਕਿ ਤੁਸੀਂ ਗਠਬੰਧਨ ਕਰਕੇ ਤੁਸੀਂ ਸਾਨੂੰ ਛੋਟਾ ਭਰਾ ਬਣਾਉਣਾ ਚਾਹੁੰਦੇ, ਉਹ ਨਹੀਂ ਚੱਲੇਗਾ।
13: ਸ਼੍ਰੀ ਪੁਰੀ ਨੇ ਕਿਹਾ ਕਿ ਦੇਸ਼ ਵਿੱਚ ਹਾਲ ਦੀ ਕੜੀ ਪੈਟਰੋਲੀਅਮ, ਡੀਜ਼ਲ ਅਤੇ ਰਸੋਈ ਗੈਸ ਦਾ ਭਰਪੂਰ ਭੰਡਾਰ ਹੈ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ 70% ਨਸ਼ਾ ਗੁਜਰਾਤ ਤੋਂ ਆਉਂਦਾ ਹੈ ਅਤੇ ਗੁਜਰਾਤ ਨਸ਼ਿਆਂ ਦਾ ਗੇਟਵੇ ਬਣ ਗਿਆ ਹੈ। ਉਹਨਾਂ ਦਾਅਵਾ ਕੀਤਾ ਕਿ ਪਿਛਲੀਆਂ ਸਰਕਾਰਾਂ ਵੇਲੇ ਜਬਰੀ ਵਸੂਲੀ ਬਾਰੇ ਸੁਣਿਆ ਜਾਂਦਾ ਸੀ, ਪਰ ਪੰਜਾਬ ਦੀ ਆਪ ਸਰਕਾਰ ਇਮਾਨਦਾਰੀ ਨਾਲ ਕੰਮ ਕਰਦੀ ਹੈ। ਪਿਛਲੇ 5 ਸਾਲਾਂ 'ਚ ਪੰਜਾਬ 'ਚ ਇੱਕ ਵੀ ਗੈਂਗਸਟਰ ਨੇ ਸਿਰ ਨਹੀਂ ਚੁੱਕਿਆ। ਕੇਜਰੀਵਾਲ ਸਰਕਾਰ ਵਪਾਰ ਮਿਲਣੀ ਦੌਰਾਨ ਜਲੰਧਰ ਦੇ ਇੱਕ ਸਕੂਲ ਵਿੱਚ ਵਪਾਰੀਆਂ ਨੂੰ ਸੰਬੋਧਨ ਕਰ ਰਹੇ ਸਨ।
12: ਅਬ ਥੋੜੇ ਦਿਨ ਕੇ ਬਾਅਦ ਮੁਝੇ ਬਤਾਇਆ ਗਿਆ ਕਿ ਨਵੰਬਰ ਮੇ ਚੁਣਾਵ ਹੋਗੇ, ਫਰਵਰੀ ਮੇ ਨਹੀਂ ਹੋ ਰਹੇ, ਨਵੰਬਰ ਮੇ ਚੁਣਾਵ ਹੋ ਰਹੇ ਹੈ, ਬਸ 4 ਮਹੀਨੇ ਰਹਿ ਗਏ। ਅਬ ਆਪਣੇ ਕੋ ਸਬ ਕੋ ਏਕ ਹੀ ਕਾਮ ਕਰਨਾ ਹੈ, ਭਗਵੰਤ ਮਾਨ ਕੋ ਦੁਬਾਰਾ ਸੀਐਮ ਬਣਾਉਣਾ ਹੈ।
13: ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਪਾਰੀਆਂ ਨੂੰ ਪੰਜਾਬ ਦੇ ਅਰਥਚਾਰੇ ਦੀ ਰੀੜ ਦੀ ਹੱਡੀ ਦੱਸਿਆ। ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਵਪਾਰੀਆਂ ਦੇ ਫਿਕਰਾਂ ਨੂੰ ਨਜ਼ਰਅੰਦਾਜ਼ ਕੀਤਾ ਸੀ ਅਤੇ ਉਹਨਾਂ ਨੂੰ ਸਿਰਫ ਮਾਲੀਆ ਅਤੇ ਸਿਆਸੀ ਫੰਡਿੰਗ ਦਾ ਸਰੋਤ ਮੰਨਿਆ ਸੀ। ਹੁਣ ਲੋਕਾਂ ਨੇ ਪੰਜਾਬ ਦੇ ਸ਼ਾਸਨ ਵਿੱਚ ਇਤਿਹਾਸਿਕ ਤਬਦੀਲੀ ਦੇਖੀ ਹੈ, ਜਿੱਥੇ ਚੁਣੇ ਹੋਏ ਨੁਮਾਇੰਦੇ ਸਿੱਧੇ ਲੋਕਾਂ ਨਾਲ ਜੁੜ ਰਹੇ ਹਨ।
5: ਬੜੀ ਮੁਸ਼ਕਲ ਨਾਲ ਪੰਜਾਬ ਲੀ ਤੇ ਚੜਿਆ ਜਾ। ਅੱਜ 90% ਘਰਾਂ ਨੂੰ ਬਿਜਲੀ ਫ੍ਰੀ ਆ ਰਹੀ ਹੈ। ਬਿਜਲੀ ਦੀਆਂ ਗੱਲਾਂ ਪਾਕਿਸਤਾਨ ਤੱਕ ਹੋਈ ਜਾਂਦੀਆਂ ਆਪਣੀਆਂ। ਥਰਮਲ ਪਲਾਂਟ ਖਰੀਦ ਰਹੀ ਹੈ ਗੌਰਮੈਂਟ, ਕੋਲੇ ਦੀਆਂ ਖਾਨਾਂ ਚਲਾ ਲਈਆਂ, ਖੇਤਾਂ ਵਾਸਤੇ ਦਿਨੇ ਬਿਜਲੀ, ਨਹਿਰੀ ਪਾਣੀ ਜਿਹੜਾ ਉਹ 80% ਵਰਤਣ ਲੱਗ ਗਏ ਅਸੀਂ। ਉਹ ਫਸਲਾਂ ਹੋਣਗੀਆਂ, ਲੋਕਾਂ ਕੋਲ ਪੈਸਾ ਹੋਊਗਾ, ਪੈਸਾ ਹੋਊਗਾ ਤਾਂ ਸਰਕੂਲੇਟ ਹੋਊਗਾ, ਬਾਜ਼ਾਰ 'ਚ ਆਊਗਾ, ਰੌਣਕਾਂ ਬਾਜ਼ਾਰ 'ਚ ਹੋਣਗੀਆਂ, ਤੁਹਾਡੀ ਕਾਮਯਾਬੀ ਹੋਊਗੀ।
13: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁੜ ਤੋਂ ਮੁੱਖ ਮੰਤਰੀ ਬਣਾਉਣ ਦੇ ਐਲਾਨ ਉੱਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਆਪ ਪਾਰਟੀ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਹਾਈ ਦੇ ਅੰਕੜੇ ਨੂੰ ਵੀ ਨਹੀਂ ਛੂਹ ਸਕੇਗੀ। ਉਹਨਾਂ ਕਿਹਾ ਕਿ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸੁਪਨੇ ਵੇਖ ਰਹੇ ਹਨ। ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਹੈ ਕਿ ਮਾਲਵਾਹਕ ਬੇੜਿਆਂ ਉੱਪਰ ਘਾਤਕ ਹਮਲੇ ਕਿਸੇ ਵੀ ਤਰ੍ਹਾਂ ਨਾਲ ਜਾਇਜ਼ ਨਹੀਂ। ਜੈਸ਼ੰਕਰ ਨੇ ਓਮਾਨ ਦੀ ਖਾੜੀ ਵਿੱਚ ਪਿਛਲੇ ਦਿਨੀਂ ਮਾਲਵਾਹਕ ਬੇੜਿਆਂ ਉੱਪਰ ਅਮਰੀਕੀ ਹਮਲੇ ਵਿੱਚ 3 ਭਾਰਤੀ ਮਲਾਹਾਂ ਦੀ ਮੌਤ ਦਾ ਮਾਮਲਾ ਆਪਣੇ ਅਮਰੀਕੀ ਹਮਰੁਤਬਾ ਮਾਰਕੋ ਰੂਬੀਓ ਕੋਲ ਚੁੱਕਣ ਮੌਕੇ ਇਹ ਟਿੱਪਣੀ ਕੀਤੀ। ਜੈਸ਼ੰਕਰ ਇਸ ਵੇਲੇ ਯੂਰਪ ਦੌਰੇ ਉੱਪਰ ਹਨ ਅਤੇ ਉਹਨਾਂ ਫੋਨ ਉੱਪਰ ਰੂਬੀਓ ਨਾਲ ਗੱਲਬਾਤ ਕੀਤੀ। ਵਿਦੇਸ਼ ਮੰਤਰੀ ਨੇ 3 ਭਾਰਤੀ ਮਲਾਹਾਂ ਦੀ ਮੌਤ ਨੂੰ ਦੁਖਦਾਈ ਅਤੇ ਟਾਲਣਯੋਗ ਦੱਸਿਆ ਸੀ। ਭਾਰਤ ਨੇ ਗੈਰ ਫੌਜੀ ਬੇੜਿਆਂ ਉੱਪਰ ਘਾਤਕ ਹਮਲਿਆਂ ਨੂੰ ਲੈ ਕੇ ਡੂੰਘੀ ਚਿੰਤਾ ਜਤਾਈ ਹੈ। ਮੰਤਰਾਲੇ ਨੇ ਚੇਤਾਵਨੀ ਦਿੱਤੀ ਕਿ ਅਜਿਹੀਆਂ ਕਾਰਵਾਈਆਂ ਕੌਮਾਂਤਰੀ ਸਮੁੰਦਰੀ ਵਪਾਰ ਦੀ ਸੁਰੱਖਿਆ ਅਤੇ ਸਥਿਰਤਾ ਨੂੰ ਕਮਜ਼ੋਰ ਕਰਦੀਆਂ ਹਨ। ਇਸ ਤੋਂ ਪਹਿਲਾਂ ਵੀ ਭਾਰਤ ਅਮਰੀਕੀ ਸਫੀਰ ਜੇਸਨ ਮੀਕਸ ਨੂੰ ਪਿਛਲੇ ਦਿਨੀਂ 2 ਵਾਰ ਤਲਬ ਕਰਕੇ ਸਖ਼ਤ ਰੋਸ ਜਤਾ ਚੁੱਕਿਆ ਹੈ। ਇਸੇ ਪਸਮੰਜ਼ਰ 'ਚ ਅਮਰੀਕਾ ਅਤੇ ਈਰਾਨ ਵਿਚਾਲੇ ਸਮਝੌਤੇ ਦਾ ਖਰੜਾ ਤਿਆਰ ਹੋ ਗਿਆ, ਜਿਸ ਵਿੱਚ ਤਹਿਰਾਨ ਦੇ ਪ੍ਰਮਾਣੂ ਪ੍ਰੋਗਰਾਮ, ਹਰਮੂਜ਼ ਜਲ ਮਾਰਗ ਮੁੜ ਤੋਂ ਖੋਲ੍ਹਣ ਅਤੇ ਈਰਾਨੀ ਤੇਲ ਉੱਪਰ ਲੱਗੀਆਂ ਪਾਬੰਦੀਆਂ ਨੂੰ ਹਟਾਉਣ ਸਮੇਤ ਕਈ ਅਹਿਮ ਮੁੱਦੇ ਸ਼ਾਮਲ ਹਨ। ਇਜ਼ਰਾਈਲ ਵੱਲੋਂ ਬੈਰੂਤ ਵਿੱਚ ਹਿਜ਼ਬੁੱਲਾ ਦੇ ਟਿਕਾਣਿਆਂ ਉੱਪਰ ਕੀਤੇ ਸੱਜਰੇ ਹਮਲਿਆਂ ਕਾਰਨ ਅਮਰੀਕਾ ਅਤੇ ਈਰਾਨ ਵਿੱਚ ਇਹ ਸ਼ਾਂਤੀ ਸਮਝੌਤਾ ਸਹੀ ਬੰਦ ਹੋਣ ਦਾ ਅਮਲ ਕੁਝ ਘੰਟਿਆਂ ਵਾਸਤੇ ਟਲ ਗਿਆ। ਇਸੀ ਅੱਜ ਦੀ ਪੰਜਾਬੀ ਡਾਇਰੀ। ਤੁਹਾਡਾ ਦਿਨ ਸ਼ੁਭ ਰਹੇ। ਹੁਣ ਇਜਾਜ਼ਤ ਦਿਓ।

0: ਦੋਸਤੋ ਜੇ ਤੁਸੀਂ ਵੀ ਸੁਣਨਾ ਚਾਹੁੰਦੇ ਹੋ ਆਪਣੀ ਮਨਪਸੰਦ ਦੇ ਪੰਜਾਬੀ ਗਾਣੇ ਤਾਂ ਰਿਕੁਐਸਟ ਕਰ ਸਕਦੇ ਹੋ ਜੀ SMS ਕਰਕੇ। SMS ਕਰਨ ਲਈ ਨੰਬਰ ਹੈ 04397997670 4397967। ਆਪਣੀ ਮਨਪਸੰਦ ਦੇ ਗਾਣੇ ਦੇ ਇਲਾਵਾ ਜੇ ਤੁਸੀਂ ਗੱਲਬਾਤ ਕਰਨੀ ਹੋਵੇ, ਕਿਸੇ ਨੂੰ ਕੋਈ ਮੈਸੇਜ ਦੇਣਾ ਹੋਵੇ, ਡੈਡੀਕੇਸ਼ਨ ਕਰਨੀ ਹੋਵੇ ਜਾਂ ਫਿਰ ਪ੍ਰੋਗਰਾਮ ਬਾਰੇ ਆਪਣੇ ਸੁਝਾਅ ਸਾਂਝੇ ਕਰਨੇ ਹੋਣ, ਸਾਰਾ ਕੁਛ ਤੁਸੀਂ ਕਰ ਸਕਦੇ ਹੋ ਜੀ। ਨੰਬਰ ਇੱਕ ਵਾਰ ਫਿਰ ਤੋਂ ਸੁਣ ਲਓ, 04397997670। ਜਦੋਂ ਤੱਕ ਤੁਸੀਂ ਮੈਸੇਜ ਕਰ ਰਹੇ ਹੋ ਜੀ, ਇੱਕ ਛੋਟਾ ਜਿਹਾ ਬ੍ਰੇਕ ਲੈਣ ਦਾ ਵੇਲਾ ਹੋ ਗਿਆ। ਮਿਲਦੇ ਹਾਂ ਜੀ ਇਸ ਛੋਟੇ ਜਿਹੇ ਬ੍ਰੇਕ ਦੇ ਉਸ ਪਾਰ।
1: SBS ਔਨ ਡਿਮਾਂਡ ਵਿੱਚ ਸੈਂਕੜੇ ਫਿਲਮਾਂ ਅਤੇ ਟੀਵੀ ਸ਼ੋਅ ਮੁਫ਼ਤ ਵਿੱਚ ਸਟ੍ਰੀਮ ਕਰਨ ਲਈ ਉਪਲਬਧ ਹਨ। ਅੱਜ ਹੀ SBS ਔਨ ਡਿਮਾਂਡ ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਉੱਤੇ ਜਾਓ। ਆਸਟ੍ਰੇਲੀਆ ਐਕਸਪਲੇਨਡ ਨਵੇਂ ਪ੍ਰਵਾਸੀਆਂ ਨੂੰ ਰਿਹਾਇਸ਼, ਸਿਹਤ, ਨੌਕਰੀਆਂ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। sbs.com.au/australiaexplained ਉੱਤੇ ਜਾਓ।
2: SBS South Asian brings you closer to South Asia. News in 10 languages, the SBS Spice podcast, and the hottest tracks on SBS South Asian radio. There is so much to explore. Check it out now on the SBS audio app or website.
3: Want to enjoy the sights of South Asia whilst you listen to the sounds of SBS South Asian? We've got you. Watch SBS South Asian on SBS On Demand. It's your favorite radio channel in your language with great music from all over South Asia. But now, it's accompanied by stunning drone shots. Think mountain peaks, city streets, beaches and bazaars. It's radio with a view. SBS South Asian, stream it on SBS On Demand.
1: NITV ਉੱਤੇ ਉਹਨਾਂ ਮੁੱਦਿਆਂ ਬਾਰੇ ਜਾਣੋ ਜੋ ਆਦੀਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਭਾਈਚਾਰੇ ਦੇ ਲੋਕਾਂ ਲਈ ਮਹੱਤਵਪੂਰਨ ਹਨ। ਦੇਖੋ ਚੈਨਲ 33 ਉੱਤੇ ਅਤੇ SBS ਔਨ ਡਿਮਾਂਡ ਤੇ। SBS ਸਪੋਰਟ ਖੇਡ ਪ੍ਰੇਮੀਆਂ ਲਈ ਸਾਈਕਲਿੰਗ, ਮੋਟਰ ਸਪੋਰਟਸ, ਵਿਸ਼ਵ ਐਥਲੈਟਿਕਸ ਅਤੇ ਹੋਰ ਬਹੁਤ ਕੁਝ ਲਈ ਪਹਿਲੇ ਦਰਜੇ ਦੀ ਮੰਜ਼ਿਲ ਹੈ। sbs.com.au/sport ਉੱਤੇ ਜਾਓ। ਇਨਸਾਈਟ SBS ਦਾ ਅਵਾਰਡ ਜੇਤੂ ਪ੍ਰੋਗਰਾਮ, ਜੋ ਕਿ ਉਹਨਾਂ ਮੁੱਦਿਆਂ ਬਾਰੇ ਦਲੇਰੀ ਨਾਲ ਗੱਲ ਕਰਦਾ ਹੈ ਜੋ ਦੂਜੇ ਨਹੀਂ ਕਰਦੇ। ਦੇਖੋ ਹਰ ਮੰਗਲਵਾਰ ਸ਼ਾਮ 8:30 ਵਜੇ ਜਾਂ ਕਿਸੇ ਵੀ ਸਮੇਂ SBS ਔਨ ਡਿਮਾਂਡ ਤੇ। sbs.com.au/punjabi ਨੂੰ ਆਪਣਾ ਆਨਲਾਈਨ ਹੋਮ ਪੇਜ ਬਣਾਓ। ਤਾਜ਼ੀਆਂ ਖਬਰਾਂ, ਤੁਰੰਤ ਮਾਮਲਿਆਂ ਅਤੇ ਮਨੋਰੰਜਨ ਲਈ sbs.com.au/punjabi ਨਾਲ ਜੁੜੋ। ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ।
0: SBS ਪੰਜਾਬੀ ਵਿੱਚ ਬਹੁਤ ਬਹੁਤ ਸਵਾਗਤ ਹੈ ਦੋਸਤੋ। ਮੈਂ ਹਾਂ ਸ਼ਾਇਨਾ ਕਾਲਰਾ ਤੇ ਅੱਜ ਸਾਡੇ ਨਾਲ ਜੁੜੇ ਨੇ ਪੰਜਾਬ ਦੇ ਲੁਧਿਆਣਾ ਵਿੱਚ ਜੰਮੇ ਅਤੇ ਮੈਲਬਨ ਵਿੱਚ ਮਿਕਸਡ ਮਾਰਸ਼ਲ ਆਰਟਸ ਦੇ ਰਾਈਜ਼ਿੰਗ ਸਟਾਰ ਸਿਮਰ ਗਿੱਲ। ਮਿਕਸਡ ਮਾਰਸ਼ਲ ਆਰਟ ਯਾਨੀ ਕਿ MMA, ਇਸ ਖੇਡ ਵਿੱਚ ਪੰਜਾਬੀ ਭਾਈਚਾਰੇ ਤੋਂ ਘੱਟ ਹੀ ਭਾਗੀਦਾਰੀ ਵੇਖਣ ਨੂੰ ਮਿਲਦੀ ਹੈ, ਪਰ ਸਿਮਰ ਮੰਨਦੇ ਨੇ ਕਿ ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਵਿੱਚ ਹੁਨਰ ਅਤੇ ਕਾਬਲੀਅਤ ਤਾਂ ਹੈਗੀ ਹੈ, ਪਰ ਨਾਲ ਹੀ ਇਸ ਨਵੇਂ ਖੇਡ ਬਾਰੇ ਗਲਤ ਫਹਿਮੀਆਂ ਵੀ ਹੈਗੀਆਂ ਨੇ ਅਤੇ ਅਜਿਹੀਆਂ ਹੀ ਗਲਤ ਫਹਿਮੀਆਂ, ਧਾਰਨਾਵਾਂ ਜਾਂ ਮਿਥਸ ਨੂੰ ਖਤਮ ਕਰਨ ਦੇ ਲਈ ਉਹਨਾਂ ਨੇ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਲਈ ਇੱਕ ਵਰਕਸ਼ਾਪ ਲਗਾਈ ਹੈ। ਆਓ ਫਿਰ ਸਿੱਧੀ ਗੱਲਬਾਤ ਕਰਦੇ ਹਾਂ ਸਿਮਰ ਦੇ ਨਾਲ। ਸਿਮਰ, ਬਹੁਤ ਬਹੁਤ ਸਵਾਗਤ ਹੈ SBS ਪੰਜਾਬੀ ਵਿੱਚ। ਆਪਣੇ ਬਾਰੇ ਦੱਸੋ, ਕਿੱਦਾਂ ਆਉਣਾ ਹੋਇਆ ਆਸਟ੍ਰੇਲੀਆ ਅਤੇ ਕਦੋਂ ਤੋਂ ਖੇਡ ਰਹੇ ਹੋ ਤੁਸੀਂ MMA?
4: ਮੇਰਾ ਨਾਮ ਸਿਮਰ ਹੈ ਅਤੇ ਮੈਂ MMA ਸਟਾਰਟ ਕੀਤੀ ਸੀ 2.5 years ago. I came in 2014, so 12 years ago. So I think when I was 8, I did half my schooling in India and then rest here. Yeah, I've always been involved. I spent half my life there.
0: Ji, par MMA kyun?
4: I think MMA is like a very growing sport in Australia. So it's getting a big following now, but I think MMA is also one of the hardest sports. Kyunki bande wrestling karte hain, boxing bahut bande karte hain Punjabi, par MMA hun start ho rahi hai. MMA is a mix of everything. So aapa boxing bhi kar sakte hain, aur kick bhi maar sakte hain, grappling bhi hundi hai. there. I think it's a combination of everything, but that's what makes it the hardest. You know, skill-wise, you have to learn all the sports.
0: ਤੇ ਇੰਨੇ ਔਖੇ ਸਪੋਰਟ ਲਈ ਟ੍ਰੇਨਿੰਗ ਵੀ ਫਿਰ ਥੋੜੀ ਔਖੀ ਲੱਗਦੀ ਹੋਏਗੀ ਕਿੱਦਾਂ ਦੀ ਹੈ ਤੁਹਾਡੀ ਟ੍ਰੇਨਿੰਗ ਰੂਟੀਨ ਕੀ ਕੁਝ ਕਰਨਾ ਪੈਂਦਾ
4: ਆਈ ਟ੍ਰੇਨ 5 ਟੂ 6 ਆਵਰਸ ਏਵਰੀ ਡੇ ਐਂਡ ਆਈ ਟ੍ਰਾਈ ਟ੍ਰੇਨ 6 ਡੇਜ਼ ਅ ਵੀਕ ਸਮਟਾਈਮਸ 5 ਡੇਜ਼ ਅ ਵੀਕ ਡਿਪੈਂਡਸ ਔਨ ਦ ਵੀਕਐਂਡ ਬਟ ਸੋ ਐਟ ਲੀਸਟ ਟਵਾਈਸ ਅ ਡੇ ਵਾਂਸ ਇਨ ਦ ਮਾਰਨਿੰਗ ਵਾਂਸ ਐਟ ਈਵਨਿੰਗ ਐਸ ਵੈਲ ਅਬਾਊਟ 3 ਔਰ 4 ਆਵਰਸ ਐਂਡ ਦੈਨ ਆਈ ਡੂ ਵੇਟਸ ਐਟ ਨਾਈਟ ਐਸ ਵੈਲ ਸੋ ਆਲਸੋ ਗੋ ਟੂ ਦ ਜਿਮ ਐਂਡ ਲਿਫਟ ਡੂ ਮਾਈ ਕਾਰਡੀਓ ਐਂਡ ਮਾਈ ਸਟਰੈਂਥ ਐਂਡ ਕੰਡੀਸ਼ਨਿੰਗ ਐਟ ਨਾਈਟ
0: ਪਰ ਤੁਹਾਨੂੰ ਲੱਗਦਾ ਕਿ ਮਿਕਸਡ ਮਾਰਸ਼ਲ ਆਰਟਸ ਵਿੱਚ ਸਾਡੇ ਭਾਈਚਾਰੇ ਤੋਂ ਬਹੁਤੇ ਲੋਕ ਦੇਖਣ ਨੂੰ ਨਹੀਂ ਮਿਲਦੇ
4: ਮੈਨੂੰ ਲੱਗਦਾ ਅਵੇਅਰਨੈਸ ਘੱਟ ਹੈ ਸਾਡੀ ਕਮਿਊਨਿਟੀ 'ਚ ਹੁਣ ਸਾਡਾ ਆਈ ਗੋਲ ਸੀਗਾ ਅੱਜ ਆਪਾਂ ਔਰਗਨਾਈਜ਼ ਕੀਤਾ ਸੀ ਇਵੈਂਟ ਇੱਥੇ ਥੈਂਕਸ ਟੂ ਸਿੱਖ ਫੋਰਮ ਸੇ ਸਾਡਾ ਗੋਲ ਸੀਗਾ ਕਿ ਆਪਾਂ ਇੱਥੇ ਆਉਣਗੇ ਸੋ ਬੰਦਾ ਸਾਡੀ ਕਮਿਊਨਿਟੀ ਵਾਲੇ ਬੰਦਿਆਂ ਨੂੰ ਜ਼ਿਆਦਾ ਪਤਾ ਲੱਗੇਗਾ ਐੱਮ ਐੱਮ ਏ ਬਾਰੇ ਕਿਉਂਕਿ ਮੈਨੂੰ ਲੱਗਦਾ ਬਹੁਤ ਬੰਦੇ ਇੰਟਰਸਟਿਡ ਹੈ ਉਹਨਾਂ ਨੂੰ ਪਤਾ ਹੈ ਐੱਮ ਐੱਮ ਏ ਮਤਲਬ ਥੋੜ੍ਹਾ ਪਤਾ ਉਹਨਾਂ ਨੂੰ ਜਿੱਦਾਂ ਵੀਡੀਓਜ਼ ਵਗੈਰਾ ਆਉਂਦੀਆਂ ਪਰ ਉਹਨਾਂ ਨੂੰ ਡਿਟੇਲਸ ਨਹੀਂ ਪਤਾ ਉਹਨਾਂ ਨੂੰ ਪ੍ਰੋਸੈਸ ਨਹੀਂ ਪਤਾ ਕਿ ਸਟਾਰਟ ਕਿੱਦਾਂ ਕਰੀਏ ਸੋ ਸਾਡਾ ਅਜਾਂ ਦਾ ਆ ਗੋਲ ਸੀਗਾ ਕਿ ਆਪਾਂ ਆ ਕੇ ਬੰਦਿਆਂ ਨੂੰ ਨੌਲੇਜ ਦੇਣ ਕਿ ਉਹ ਕਿੱਦਾਂ ਸਟਾਰਟ ਕਰ ਸਕਦੇ ਆ ਬਟ ਆਈ ਥਿੰਕ ਦ ਮੇਨ ਰੀਜ਼ਨ ਇਜ਼ ਲਾਈਕ ਦੇਰ ਇਜ਼ ਨੋ ਮਚ ਅਵੇਅਰਨੈਸ ਅਬਾਊਟ ਇਟ ਆਈ ਥਿੰਕ ਅ ਲੋਟ ਆਫ ਪੀਪਲ ਆਰ ਇੰਟਰਸਟਿਡ ਇਨ ਇਟ ਸੋ ਵਾਂਸ ਅਵੇਅਰਨੈਸ ਆਈ ਥਿੰਕ ਅ ਲੋਟ ਆਫ ਪੀਪਲ ਆਰ ਗੋਨਾ ਸਟਾਰਟ ਯੂ ਨੋ ਇਟਸ ਗੋਨਾ ਬਿਕਮ ਵੇਰੀ ਮੋਰ ਪਪੂਲਰ
0: ਹਾਂਜੀ ਤੇ ਜਿੱਦਾਂ ਤੁਸੀਂ ਕਿਹਾ ਕਿ ਸਟਾਰਟ ਕਿੱਦਾਂ ਕਰਨਾ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਤੇ ਜੇ ਤੁਸੀਂ ਦੱਸਣਾ ਚਾਹੁੰਦੇ ਹੋਵੋ ਸਾਡੇ ਸਰੋਤਿਆਂ ਨੂੰ ਕਿ ਕਿੱਦਾਂ ਜੁੜ ਸਕਦੇ ਆ ਇਸ ਖੇਡ ਦੇ ਨਾਲ ਤੇ ਜ਼ਰੂਰ
4: ਸਟਾਰਟ ਕਰਨ ਲਈ ਤੁਸੀਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਅਕੈਡਮੀ ਲੱਭੋ ਇੱਥੇ ਬਹੁਤ ਅਕੈਡਮੀਜ਼ ਆ ਮੈਲਬਨ 'ਚ ਤਾਂ ਬਹੁਤ ਜ਼ਿਆਦਾ MMA ਦੀ ਤੇ ਤੁਸੀਂ ਜਿਮ ਜੁਆਇਨ ਕਰੋਗੇ ਸੋ ਯੂ ਵੀ ਗਾਈਡਡ ਬਾਈ ਅ ਕੋਚ ਦੇ ਐਂਡ ਦੈਨ ਹੀ ਇਜ਼ ਗੋਨਾ ਗਿਵ ਯੂ ਦ ਹੀ ਇਜ਼ ਗੋਨਾ ਗਿਵ ਯੂ ਦ ਰਾਈਟ ਗਾਈਡੈਂਸ ਐਂਡ ਸਟੈਪਸ ਟੂ ਸਟਾਰਟ ਫਾਈਟਿੰਗ ਯੂ ਨੋ ਸੋ ਆਈ ਟ੍ਰੇਨ ਐਟ ਮੈਮ ਮਾਸਟਰਸ ਪਰਸਨਲੀ I also train at Absolute MMA and the coaches there are very good. So I train at both gyms and the coaches there are very good. And once you start and you get in like the system, so they'll give you the guidance, you know.
0: ਤੁਹਾਡੇ ਲਈ ਕਿਹੜਾ ਅਜਿਹਾ MMA ਫਾਈਟਰ ਹੈ ਜਿਸਨੇ ਤੁਹਾਨੂੰ ਪ੍ਰੇਰਿਤ ਕੀਤਾ ਹੋਵੇ ਤੁਹਾਡਾ somebody you look up to?
4: There's a few. I don't think there's anyone like particular that I look up to. There's not many Punjabi fighters right now that are like at the top, you know. But even you did the interview with Ajay Deep before, so when I was first starting off, I saw his videos as well. It motivated me a lot. So I really liked the way he was representing our community as well. And he was also at the gym, so I joined Absolute. He was training at Absolute as well. So he's one of the persons I saw the videos and, you know, I was like, I want to do the same thing.
0: ਤੁਸੀਂ ਇੰਨੀ ਤਾਕਤਵਰ ਟ੍ਰੇਨਿੰਗ ਕਰਦੇ ਹੋ ਇੰਨਾ ਸੀਰੀਅਸ ਸਪੋਰਟ ਹੈ ਅਤੇ ਸਟਰੈਂਥ ਬਾਰੇ ਅਸੀਂ ਗੱਲ ਕਰ ਰਹੇ ਹਾਂ ਤੁਹਾਡੇ ਲਈ ਅਸਲ ਸਟਰੈਂਥ ਕੀ ਹੈ ਅਸਲ ਤਾਕਤ ਕੀ ਹੈ ਅਤੇ ਤੁਹਾਡੀ ਜਿਹੜੀ ਸਟਰੈਂਥ ਹੈ ਉਹ ਕਿੱਥੋਂ ਆਉਂਦੀ ਹੈ
4: ਵੇ ਮਾਈ ਸਟਰੈਂਥ ਕਮਸ ਫਰੋਮ ਆਈ ਥਿੰਕ ਮਾਈ ਫੈਮਿਲੀ ਐਂਡ ਜਸਟ ਲਾਈਕ ਬੀਂਗ ਪਾਰਟ ਆਫ ਦਿਸ ਕਮਿਊਨਿਟੀ ਯੂ ਨੋ ਇਫ ਯੂ ਲੁੱਕ ਐਟ ਆਰ ਰੂਟਸ ਵੀ ਹੈਵ ਅ ਹਿਸਟਰੀ ਆਫ ਵਾਰੀਅਰਸ ਐਂਡ ਵੀ ਹੈਵ ਅ ਵਾਰੀਅਰ ਕਲਚਰ ਸੋ ਆਈ ਥਿੰਕ ਵੈਨ ਆਈ ਫਾਈਟ ਆਈ ਵਾਂਟ ਟੂ ਰਿਪ੍ਰੈਜ਼ੈਂਟ ਦੈਟ ਐਂਡ That was my goal is I want people, especially the youth, I want them to join with our roots and join with the, embrace the warrior culture in our Sikh history. But I think that's where my strength comes from, 100%.
0: ਜੀ ਬੜੀ ਛੋਟੀ ਜਿਹੀ ਉਮਰ ਤੋਂ ਤੁਸੀਂ ਆਸਟ੍ਰੇਲੀਆ ਰਹਿ ਰਹੇ ਹੋ ਪਰ ਫਿਰ ਵੀ ਇੰਨੀ ਸੋਹਣੀ ਪੰਜਾਬੀ ਕਿੱਦਾਂ ਕਬੂਲ ਲੈਂਦੇ ਹੋ ਕਿ ਘਰ 'ਚ ਵੀ ਪੰਜਾਬੀ ਬੋਲਣ ਲਈ ਪੇਰੈਂਟਸ ਕਰਦੇ ਮੋਟੀਵੇਟ
4: ਸਾਡੇ ਘਰ ਓਪੋਜ਼ਿਟ ਸੀਗਾ ਜਦੋਂ ਆਪਾਂ ਉੱਥੇ ਰਹਿੰਦੇ ਸੀਗੇ ਸੇ ਸਾਨੂੰ ਇਨਕਰੇਜ ਕਰਦੇ ਸੀਗੇ ਤੁਸੀਂ ਇੰਗਲਿਸ਼ ਬੋਲੋ ਆਪਾਂ ਬਾਹਰ ਜਾ ਰਹੇ ਸੋ ਸਾਡਾ ਓਪੋਜ਼ਿਟ ਸੀਗਾ ਪਰ ਓਬਵੀਅਸਲੀ ਪੰਜਾਬੀ ਤਾਂ ਆਪਾਂ ਸ਼ੁਰੂ ਤੋਂ ਹੀ ਬੋਲਦੇ ਹਾਂ ਪਰ ਹਾਂਜੀ
0: ਤੁਹਾਡੇ ਮਾਪਿਆਂ ਦਾ ਕਿੱਦਾਂ ਦਾ ਰਿਐਕਸ਼ਨ ਸੀ ਜਦੋਂ ਤੁਸੀਂ ਉਹਨਾਂ ਨੂੰ ਕਿਹਾ ਕਿ ਮੈਂ ਇੱਕ ਪ੍ਰੋਫੈਸ਼ਨਲ ਫਾਈਟਰ ਬਣਨਾ ਚਾਹੁੰਦਾ
4: First one I started off, I pitched them more like a training thing for self-defense. I didn't tell them I was going to fight. And then little by little, I started convincing them, you know. But first one I started off, it was more like, I'm not going to fight. It's only going to be for self-defense. It's going to be for fun. And then, but once they saw that, like, how much effort and dedication I put into it, because I was training a lot. When I first started off, even I jumped into all the classes. So I was doing 6 hours a day. And they saw how much passionate I was. So then, you know, they still get worried when I go for a fight and stuff, but they still support me, you know. Obviously, she gets worried and stuff, but she sees how much I'm passionate about it, so she still, like, supports me. Very good. I really, like, supportive parents.
0: Jee, te tusi MMA jada sport hai, ede bare vi jagrukta phila rahe ho. Beetiyan Sikh gamean vich vi tusi ek workshop ayojit kiti si. Te ode bare sanu thoda dasso.
4: There's a common misconception, like, bahut bande nu lagda hai ki je tusi start karoge, tuhanu fight karna zaruri hai, par edda da kuch nahi hai. Tusi fitness layi vi join kar sakde ho. ਜਿੱਦਾਂ ਆਪਾਂ ਬੰਦਿਆਂ ਨੂੰ ਅੱਜ ਦੱਸ ਰਹੇ ਸੀਗੇ ਕਿ ਤੁਹਾਨੂੰ ਫਾਈਟ ਕਰਨਾ ਇੰਪੋਰਟੈਂਟ ਨਹੀਂ ਹੈ ਪਰ ਸਾਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਐਟਲੀਸਟ ਬੇਸਿਕ ਸਕਿੱਲਸ ਆਉਣੇ ਚਾਹੀਦੇ ਯੂ ਨੋ ਸੈਲਫ ਡਿਫੈਂਸ ਲਈ ਅਤੇ ਉਹਦੇ ਲਈ ਉਹਦੇ ਨਾਲ ਕੋਨਫੀਡੈਂਸ ਵੀ ਬਹੁਤ ਵੱਧਦਾ ਸੋ ਆਰ ਗੋਲਸ ਟੂ ਗੈਟ ਸਿੱਖ ਯੂਥ ਇਨਵੋਲਵਡ ਇਨ ਦ ਸਪੋਰਟਸ ਦੇ ਕੈਨ ਫੀਲ ਕੋਨਫੀਡੈਂਟ ਐਂਡ ਇਫ ਯੂ ਵਾਂਟ ਟੂ ਫਾਈਟ ਦੈਟਸ ਅ ਪਰਸਨਲ ਥਿੰਗ ਲਾਈਕ ਯੂ ਕੈਨ ਆਲਸੋ ਫਾਈਟ ਆਫ ਕੋਰਸ ਬਟ ਜਸਟ ਯੂ ਕੈਨ ਲਰਨ ਆਲ ਦ ਸਕਿੱਲਸ ਯੂ ਬਿਲਡ ਕੋਨਫੀਡੈਂਸ ਯੂ ਗਰੋ ਯੂ ਲਰਨ ਲਾਈਕ you meet with other people and that's a good thing.
0: ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਸਾਨੂੰ ਆਪਣਾ ਸਮਾਂ ਦੇਣ ਲਈ ਤੇ ਆਉਣ ਵਾਲੀ ਖੇਡਾਂ ਲਈ ਸਾਡੇ ਵੱਲੋਂ ਸ਼ੁਭਕਾਮਨਾਵਾਂ ਹੈ ਜੀ। ਜੀ ਹਾਂ ਦੋਸਤੋ, ਇਹ ਸੀਗੇ ਮਿਕਸਡ ਮਾਰਸ਼ਲ ਆਰਟਸ ਦੇ ਇੱਕ ਉਭਰਦੇ ਹੋਏ ਖਿਡਾਰੀ ਸਿਮਰ ਗਿੱਲ, ਜੋ ਕਿ ਮੂਲ ਰੂਪ ਤੋਂ ਲੁਧਿਆਣੇ

0: ਜੀ ਹਾਂ ਦੋਸਤੋ, ਹੁਣ ਵੇਲਾ ਹੋ ਗਿਆ ਇੱਕ ਹੋਰ ਛੋਟਾ ਜਿਹਾ ਵਕਫਾ ਲੈਣ ਦਾ। ਬ੍ਰੇਕ ਤੋਂ ਬਾਅਦ ਸੁਣਾਵਾਂਗੇ ਤੁਹਾਨੂੰ SBS ਪੰਜਾਬੀ ਦੀ ਨਵੀਂ ਪੋਡਕਾਸਟ ਸੀਰੀਜ਼ ਸਿਹਤ ਸੰਭਾਲ ਰਾਹੀਂ ਡਾਇਬਟੀਜ਼ ਜਾਂ ਫਿਰ ਸ਼ੂਗਰ ਰੋਗ ਬਾਰੇ ਗੱਲਬਾਤ।
1: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰਦੀ ਹੈ। ਟਾਇਰਾਂ ਵਿੱਚ ਸਹੀ ਹਵਾ ਰੱਖਣਾ, ਹਲਕਾ ਭਾਰ ਲੱਦਣਾ ਅਤੇ ਕਈ ਕੰਮ ਇਕੱਠੇ ਕਰਕੇ ਕਰਨ ਜਾਣਾ ਵਰਗੇ ਕਦਮ ਸਾਡੀ ਤੇਲ ਦੀ ਸਪਲਾਈ ਨੂੰ ਵੱਧ ਸਮੇਂ ਤੱਕ ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਚਲਾਉਣ ਵਿੱਚ ਮਦਦ ਕਰਦੇ ਹਨ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। ਤੇਲ ਬਚਾਉਣ ਦੇ ਹੋਰ ਸੁਝਾਅ fuelplan.gov.au/punjabi ਤੇ ਜਾ ਕੇ ਵੇਖੋ। ਆਸਟ੍ਰੇਲੀਆ ਸਰਕਾਰ, ਕੈਨਬਰਾ ਵੱਲੋਂ ਜਾਰੀ।
2: NITV ਉੱਤੇ ਉਹਨਾਂ ਮੁੱਦਿਆਂ ਬਾਰੇ ਜਾਣੋ ਜੋ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਭਾਈਚਾਰੇ ਦੇ ਲੋਕਾਂ ਲਈ ਮਹੱਤਵਪੂਰਨ ਹਨ। ਦੇਖੋ ਚੈਨਲ 33 ਉੱਤੇ ਅਤੇ SBS ਔਨ ਡਿਮਾਂਡ ਤੇ। SBS TV ਅਤੇ ਰੇਡੀਓ ਚੈਨਲਾਂ ਉੱਤੇ ਕੀ ਪ੍ਰਸਾਰਣ ਹੋਣ ਜਾ ਰਿਹਾ ਹੈ ਇਸ ਬਾਰੇ ਪਤਾ ਕਰਨ ਲਈ sbs.com.au/guide ਤੇ ਜਾਓ।
3: SBS South Asian brings you closer to South Asia. News in 10 languages, the SBS Spice podcast, and the hottest tracks on SBS South Asian radio. There is so much to explore. Check it out now on the SBS audio app or website.
2: SBS food ਦੁਆਰਾ ਦੁਨੀਆ ਭਰ ਦੇ ਖਾਣੇ ਆਪਣੀ ਰਸੋਈ ਵਿੱਚ ਲਿਆਓ। 7,000 ਤੋਂ ਵੀ ਜ਼ਿਆਦਾ ਖਾਣਿਆਂ ਬਾਰੇ ਜਾਣਕਾਰੀ ਵੀਡੀਓਜ਼ ਅਤੇ ਲੇਖਾਂ ਦੇ ਰੂਪ ਵਿੱਚ ਸੰਭਾਲੀ ਹੋਈ ਹੈ

0: sbs.com.au/food ਤੇ।
1: SBS kickoff.
2: A new music station celebrating football anthems from around the world.
3: It's time for Africa.
1: It's live now
2: on DAB Radio, the SBS audio app.
3: We got the game
1: online and SBS on demand.
4: SBS रेडियो ऐप नूं आज ही डाउनलोड करो ते अपने पसंदीदा प्रोग्रामां दा आनंद माणो। इस नूं ऐप स्टोर जां गूगल प्ले तों मुफ्त प्राप्त करो।
5: ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਦੋਸਤੋ, ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀਆਂ ਦੀ ਸਿਹਤ ਬਾਰੇ ਇੱਕ ਨਵੀਂ ਪੋਡਕਾਸਟ ਸੀਰੀਜ਼ ਸ਼ੁਰੂ ਕੀਤੀ ਹੈ SBS ਪੰਜਾਬੀ ਨੇ, ਅਤੇ ਇਸ ਸੀਰੀਜ਼ ਦਾ ਨਾਮ ਹੈ ਜੀ ਸਿਹਤ ਸੰਭਾਲ। ਸਿਹਤ ਸੰਭਾਲ ਦੇ ਇਸ ਹਫ਼ਤੇ ਦਾ ਵਿਸ਼ਾ ਹੈ ਸ਼ੂਗਰ ਰੋਗ, ਜਾਂ ਜਿਹਨੂੰ ਕਹਿ ਲੈਂਦੇ ਆ ਅੰਗਰੇਜ਼ੀ ਵਿੱਚ ਡਾਇਬਟੀਜ਼।
6: ਤੁਸੀਂ ਹੋ SBS ਪੰਜਾਬੀ ਦੇ ਨਾਲ।
0: ਹਾਜ਼ਰੀਨ, ਤੁਸੀਂ ਜੁੜੇ ਹੋ SBS ਪੰਜਾਬੀ ਦੇ ਨਾਲ ਅਤੇ ਮੈਂ ਹਾਂ MP ਸਿੰਘ। ਸਿਹਤ ਸਾਡੀ ਸਭ ਤੋਂ ਵੱਡੀ ਦੌਲਤ ਹੁੰਦੀ ਹੈ, ਪਰ ਅਕਸਰ ਜਾਣਕਾਰੀ ਦੀ ਘਾਟ ਕਾਰਨ ਅਸੀਂ ਕੁਝ ਗੰਭੀਰ ਬਿਮਾਰੀਆਂ ਨੂੰ ਸਮੇਂ 'ਤੇ ਸਮਝ ਨਹੀਂ ਪਾਉਂਦੇ ਅਤੇ ਇਸ ਦੌਲਤ ਨੂੰ ਗਵਾ ਬੈਠਦੇ ਹਾਂ। ਇਸੇ ਸੋਚ ਨਾਲ ਅਸੀਂ ਇਹ ਨਵੀਂ ਰੇਡੀਓ ਪੋਡਕਾਸਟ ਸੀਰੀਜ਼ ਸ਼ੁਰੂ ਕਰ ਰਹੇ ਹਾਂ, ਜਿਸ ਦਾ ਮਕਸਦ ਦੱਖਣੀ ਏਸ਼ੀਆਈ, ਖਾਸ ਕਰਕੇ ਪੰਜਾਬੀ ਭਾਈਚਾਰੇ ਵਿੱਚ ਆਮ ਪਾਈਆਂ ਜਾਣ ਵਾਲੀਆਂ ਸਿਹਤ ਸਮੱਸਿਆਵਾਂ ਬਾਰੇ ਸਧਾਰਨ ਪਰ ਭਰੋਸੇਯੋਗ ਜਾਣਕਾਰੀ ਪਹੁੰਚਾਉਣਾ ਹੈ। ਇਸ ਸੀਰੀਜ਼ ਦੇ ਹਰ ਸੈਗਮੈਂਟ ਵਿੱਚ ਅਸੀਂ ਕਿਸੇ ਇੱਕ ਖਾਸ ਮੈਡੀਕਲ ਬਿਮਾਰੀ ਜਾਂ ਸਮੱਸਿਆ ਬਾਰੇ ਗੱਲ ਕਰਾਂਗੇ, ਜਿਵੇਂ ਉਸ ਦੇ ਮੂਲ ਕਾਰਨ, ਸਰੀਰ ਉੱਤੇ ਪੈਣ ਵਾਲੇ ਅਸਰ ਅਤੇ ਆਸਟ੍ਰੇਲੀਆਈ ਮੈਡੀਕਲ ਗਾਈਡਲਾਈਨਸ ਅਨੁਸਾਰ ਇਸ ਮਰਜ਼ ਦੇ ਇਲਾਜ ਦੇ ਤਰੀਕਿਆਂ ਬਾਰੇ। ਨਾਲ ਹੀ ਤੁਹਾਨੂੰ ਭਰੋਸੇਯੋਗ ਹੈਲਥ ਫਾਊਂਡੇਸ਼ਨਸ ਅਤੇ ਵੈਬਸਾਈਟਾਂ ਨਾਲ ਵੀ ਜੋੜਾਂਗੇ ਤਾਂ ਜੋ ਤੁਸੀਂ ਹੋਰ ਜਾਣਕਾਰੀ ਲੈ ਸਕੋ। ਅਤੇ ਇਸ ਸਾਰੇ ਵਾਸਤੇ ਅਸੀਂ ਇੱਕ ਨੌਜਵਾਨ ਪੰਜਾਬੀ ਡਾਕਟਰ ਮਨਦੀਪ ਕੌਰ ਹੋਰਾਂ ਨੂੰ ਇੱਕ ਸਪੈਸ਼ਲਿਸਟ ਵਜੋਂ ਆਪਣੇ ਨਾਲ ਜੋੜਿਆ ਹੈ, ਤਾਂ ਕਿ ਅਸੀਂ ਰੋਕੀਆਂ ਜਾ ਸਕਣ ਵਾਲੀਆਂ ਕੁਝ ਕੁ ਬਿਮਾਰੀਆਂ ਬਾਰੇ ਜਾਗਰੂਕਤਾ ਵਧਾਈਏ ਅਤੇ ਆਪਣੇ ਭਾਈਚਾਰੇ ਵਿੱਚ ਸਿਹਤ ਸੰਬੰਧੀ ਗੱਲਬਾਤ ਨੂੰ ਆਮ ਬਣਾ ਸਕੀਏ। ਸਾਡੀ ਆਸ ਹੈ ਕਿ ਇਹ ਹੈਲਥ ਸੀਰੀਜ਼ ਤੁਹਾਨੂੰ ਵਧੀਆ ਜੀਵਨ ਸ਼ੈਲੀ ਅਪਣਾਉਣ, ਲੱਛਣਾਂ ਨੂੰ ਗੰਭੀਰਤਾ ਨਾਲ ਲੈਣ ਅਤੇ ਸਮੇਂ ਉੱਤੇ ਡਾਕਟਰੀ ਸਹਾਇਤਾ ਲੈਣ ਲਈ ਪ੍ਰੇਰਿਤ ਕਰੇਗੀ, ਤਾਂ ਜੋ ਭਵਿੱਖ ਵਿੱਚ ਸਿਹਤ ਦੇ ਨਤੀਜੇ ਹੋਰ ਵੀ ਬਿਹਤਰ ਹੋ ਸਕਣ। ਇਹ ਪੋਡਕਾਸਟ ਸਾਡੇ ਭਾਈਚਾਰੇ ਲਈ ਇੱਕ ਮਦਦਗਾਰ ਸਰੋਤ ਵਜੋਂ ਹੈ, ਕਿਉਂਕਿ ਸਹੀ ਜਾਣਕਾਰੀ ਹੀ ਸਿਹਤ ਵੱਲ ਪਹਿਲਾ ਕਦਮ ਹੈ। ਅਤੇ ਦੋਸਤੋ, ਇਸ ਲੜੀਵਾਰ ਵਿੱਚ ਕਈ ਆਮ ਬਿਮਾਰੀਆਂ ਜਿਵੇਂ ਕੋਲੈਸਟਰੋਲ, ਡਾਇਬਟੀਜ਼, ਆਰਥਰਾਈਟਿਸ ਆਦਿ ਬਾਰੇ ਇੱਕ ਤੋਂ ਬਾਅਦ ਇੱਕ ਅਲੱਗ ਅਲੱਗ ਐਪੀਸੋਡ ਵਿੱਚ ਵਿਸਥਾਰ ਨਾਲ ਗੱਲ ਕਰਾਂਗੇ। SBS ਪੰਜਾਬੀ ਲਈ ਜਿਹੜੀ ਅਸੀਂ ਸਿਹਤ ਮਾਮਲਿਆਂ ਬਾਰੇ ਲੜੀਵਾਰ ਸ਼ੁਰੂ ਕੀਤੀ ਹੈ, ਉਹਦੇ ਅਗਲੇ ਮੈਟਰ ਵਾਸਤੇ ਅਸੀਂ ਡਾਕਟਰ ਮਨਦੀਪ ਜੀ ਨੂੰ ਇੱਕ ਵਾਰ ਫਿਰ ਆਪਣੇ ਸਟੂਡੀਓ ਵਿੱਚ ਸੱਦਿਆ ਹੋਇਆ ਹੈ, ਅਤੇ ਅੱਜ ਗੱਲ ਕਰਨ ਜਾ ਰਹੇ ਹਾਂ ਡਾਇਬਟੀਜ਼ ਬਾਰੇ, ਸ਼ੂਗਰ ਰੋਗ ਬਾਰੇ ਇਹ ਕੀ ਹੁੰਦਾ ਹੈ। ਡਾਕਟਰ ਸਾਹਿਬ, ਇੱਕ ਵਾਰ ਫਿਰ ਤੋਂ ਤੁਹਾਡਾ SBS ਪੰਜਾਬੀ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ।
7: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ, ਤੁਸੀਂ ਮੈਨੂੰ ਫਿਰ ਬੁਲਾਇਆ ਵਾ, ਅੱਜ ਆਪਾਂ ਡਾਇਬਟੀਜ਼ ਦੇ ਉੱਤੇ ਗੱਲ ਕਰੂੰਗੇ
0: ਜੀ। ਡਾਇਬਟੀਜ਼ ਸੁਣਨ ਤੋਂ ਲੱਗਦਾ ਬੜਾ ਮਿੱਠਾ, ਸ਼ੂਗਰ ਹੈਗੀ ਹੈ, ਬੜਾ ਮਿੱਠੀ ਜੀ ਗੱਲ ਹੈਗੀ ਹੈ, ਪਰ ਇਹਦੇ ਨੁਕਸਾਨ ਬੜੇ ਹੈ ਇਹਦੇ। ਥੋੜ੍ਹੀ ਇੰਟਰੋਡਕਸ਼ਨ ਦਿਓ ਵੀ ਇੱਥੇ ਕਿੰਨੇ ਕੁ ਲੋਕਾਂ ਨੂੰ ਹੈਗੀ ਹੈ ਅਤੇ ਹੁੰਦੀ ਕੀ ਹੈ, ਕਿੱਦਾਂ ਵਗੈਰਾ।
7: ਇਹ ਤਕਰੀਬਨ ਮੈਨੂੰ ਲੱਗਦਾ ਸਾਰੇ ਜਾਣਿਆਂ ਨੂੰ ਹੋ ਸਕਦੀ ਹੈ, ਬਿਕੋਜ਼ ਆਪਾਂ ਬਹੁਤ ਪੰਜਾਬੀ ਹਾਂ, ਆਪਾਂ ਬਹੁਤ ਪਿਆਰਲੇ ਹਾਂ, ਆਪਾਂ ਬਹੁਤ ਮਿੱਠੇ ਹਾਂ, ਪਰ ਜਿਹੜੀ ਬਿਮਾਰੀ ਆ ਨਾ, ਇਹਨੂੰ ਆਪਾਂ ਸ਼ੂਗਰ ਦਾ ਰੋਗ ਕਹਿੰਦੇ ਹਾਂ, ਮਤਲਬ ਗੁੜ ਦਾ ਰੋਗ ਕਹਿ ਲਓ, ਇਹਦੇ ਵਿੱਚ ਮਿੱਠੇ ਦਾ ਰੋਗ ਕਹਿ ਲਓ, ਇਹਨੂੰ ਕਿਵੇਂ ਹੁੰਦੀ ਆ, ਆਪਣੇ ਜਿਹੜਾ ਖੂਨ ਆ, ਜਦੋਂ ਆਪਾਂ ਖਾਣਾ ਖਾ ਲੈਂਦੇ ਹਾਂ, ਉਹ ਖਾਣਾ ਪਚ ਕੇ ਜਦੋਂ ਆਪਣੇ ਖੂਨ ਦੇ ਵਿੱਚ ਆਉਂਦਾ ਵਾ, ਸ਼ੂਗਰ ਆ ਜਾਂਦੀ ਆ, ਗਲੂਕੋਸ ਮੰਨ ਲਓ ਆ ਜਾਂਦੀ ਆ, ਉਹ ਆਪਣੇ ਖੂਨ 'ਚ ਤਰਦੀ ਆ, ਆਪਾਂ ਖੂਨ ਦੇ ਵਿੱਚੋਂ ਲੈ ਕੇ ਆਪਾਂ ਇਹ ਜਿਹੜੀ ਗਲੂਕੋਸ ਆ ਆਪਾਂ ਸੈੱਲ 'ਚ ਪਾਉਂਦੇ ਹਾਂ, ਜਿਹੜੇ ਆਪਣੇ ਸਰੀਰ ਦੇ ਵਿੱਚ ਆ, ਜਿਹੜੇ ਆਪਾਂ ਨੂੰ ਐਨਰਜੀ ਵਰਤਦੇ ਆ, ਇਹਨੂੰ ਚੱਲਦੇ ਫਿਰਦੇ ਜਾਊਂਗੇ। ਉਹਦੇ ਲਈ ਆਪਾਂ ਨੂੰ ਨਾ ਇੱਕ ਹੋਰਮੋਨ ਚਾਹੀਦਾ ਵਾ, ਜਿਹੜੀ ਕੁਦਰਤੋਂ ਪੈਂਕਰੀਅਸ 'ਚ ਬਣਦੀ ਆ, ਉਹਨੂੰ ਇਨਸੁਲਿਨ ਕਹਿੰਦੇ ਆ। ਸੋ ਆਪਣੇ ਖੂਨ ਦੇ ਵਿੱਚ ਮੰਨ ਲਓ ਸ਼ੂਗਰ ਆ, ਸ਼ੂਗਰ ਨੂੰ ਆਪਾਂ ਆਪਣੇ ਸੈੱਲ 'ਚ ਕਰਨਾ, ਉਹਦਾ ਕੰਮ ਹੈਗਾ ਵਾ ਇਨਸੁਲਿਨ ਦਾ, ਇਨਸੁਲਿਨ ਨੇ ਆਪਣੇ
0: ਸੈੱਲ ਬਣਾਉਣੇ ਆ,
7: ਹਾਂਜੀ,
0: ਬਲੱਡ 'ਚੋਂ ਸ਼ੂਗਰ ਨੂੰ ਯੂਜ਼ ਕਰਕੇ ਸੈੱਲ ਬਣਾਉਣੇ ਆ, ਇਹ ਕੰਮ ਹੈ ਇਨਸੁਲਿਨ ਦਾ,
7: ਹਾਂਜੀ।
0: ਅੱਛਾ ਜੀ,
7: ਉੱਥੋਂ ਆਪਾਂ ਨੂੰ ਐਨਰਜੀ ਬਣਦੀ, ਆਪਾਂ ਕੰਮ ਕਰ ਸਕਦੇ ਹਾਂ। ਸੋ ਆਪਣਾ ਇਹ ਐਨਰਜੀ ਸੋਰਸ ਆ। ਜਦੋਂ ਆਪਾਂ ਹੱਦ ਤੋਂ ਵੱਧ ਸ਼ੂਗਰ ਸਰੀਰ 'ਚ ਆਉਣ ਲੱਗ ਜਾਂਦੀ ਆ, ਖੂਨ 'ਚ ਆਉਣ ਲੱਗ ਜਾਂਦੀ ਆ, ਉਹ ਜਿਹੜਾ ਆਪਣਾ ਇਨਸੁਲਿਨ ਆ ਉਹ ਵਿਚਾਰਾ ਕਮਜ਼ੋਰ ਹੋਣ ਜਾਂਦਾ ਵਾ,
8: ਕੰਮ ਕਰ ਕਰਕੇ ਥੱਕ ਜਾਂਦਾ,
7: ਥੱਕ ਜਾਂਦਾ। ਉਹਨੂੰ ਕਹਿੰਦੇ ਆ ਇਨਸੂਲਿਨ ਰੈਜ਼ਿਸਟੈਂਸ, ਬਈ ਮੇਰਾ ਤਾਂ ਕੰਮ ਤਾਂ ਹੈਗਾ ਵਾ ਵੀ ਮੈਂ ਸ਼ੂਗਰ ਨੂੰ ਸਰੀਰ 'ਚ ਪਾਉਣਾ ਵਾ ਖੂਨ 'ਚੋਂ ਕੱਢ ਕੇ, ਪਰ ਉਹ ਜ਼ਿਆਦਾ ਆ ਕਿਉਂਕਿ ਮੈਂ ਖਾ ਜਿਵੇਂ ਹੱਦ ਤੋਂ ਵੱਧ ਖਾ ਰਹੇ ਹਾਂ, ਉਸ ਮੈਨੂੰ ਸੋਸ ਜ਼ਿਆਦਾ ਮਿਲ ਰਿਹਾ ਵਾ। ਸੋ ਆਪਾਂ ਨੂੰ ਕਹਿ ਦਿੰਦੇ ਹਾਂ ਵੀ ਆਪਾਂ ਨੂੰ ਇਨਸੂਲਿਨ ਰੈਜ਼ਿਸਟੈਂਸ ਹੋ ਜਾਂਦੀ ਆ, ਉੱਥੋਂ ਤੁਹਾਨੂੰ ਡਾਇਬੀਟੀਜ਼ ਹੋਣ ਲੱਗ ਜਾਂਦੀ ਆ, ਸ਼ੂਗਰ ਦੀ ਬਿਮਾਰੀ ਹੋਣ ਲੱਗ ਜਾਂਦੀ ਆ। ਜਿਵੇਂ ਜਿਵੇਂ ਟਾਈਮ ਲੰਘਦਾ ਜਾਂਦਾ ਵਾ ਤੁਹਾਡੇ ਖੂਨ ਦੇ ਵਿੱਚ ਸ਼ੂਗਰ ਵੱਧਦੀ ਰਹਿੰਦੀ ਆ, ਆਪਾਂ ਨੂੰ ਜ਼ਿਆਦਾ ਖਤਰਾ ਹੋਣ ਲੱਗ ਜਾਂਦਾ ਵਾ ਅਤੇ ਉਹਦਾ ਮਾੜਾ ਅਸਰ ਹੋਣ ਲੱਗ ਜਾਂਦਾ ਸਰੀਰ ਦੇ ਉੱਤੇ। ਉੱਥੇ ਫਿਰ ਆਪਾਂ ਕਹਿਣ ਲੱਗ ਜਾਈਦਾ ਵਾ ਵੀ ਤੁਹਾਡੇ ਕੋਲ ਸ਼ੂਗਰ ਦੀ ਬਿਮਾਰੀ ਹੋ ਗਈ ਆ।
8: ਅੱਛਾ, ਸੋ ਜਿਹੜੇ ਸਾਡੇ ਬਲੱਡ ਦੇ ਵਿੱਚ ਸ਼ੂਗਰ ਹੈਗੀ ਹੈ ਉਹਨੂੰ ਸੈੱਲ ਬਣਾਉਣੇ ਹੁੰਦੇ ਆ ਤਾਂ ਕਿ ਸਾਡੇ ਬੋਡੀ 'ਚ ਐਨਰਜੀ ਆਏ, ਪਰ ਇੱਕ ਹੱਦ ਤੱਕ ਬਣਾ ਸਕਦੇ ਹਾਂ। ਜਿਹੜੀ ਸਾਡੀ ਇਨਸੂਲਿਨ ਹੈਗੀ ਹੈ, ਜਿਹੜਾ ਵੀ ਸਾਡਾ ਬੋਡੀ ਪਾਰਟ ਇਨਸੂਲਿਨ ਬਣਾਉਂਦਾ ਉਹ ਥੱਕ ਜਾਂਦਾ ਬਣਾ ਬਣਾ ਕੇ, ਕਿਉਂਕਿ ਸ਼ੂਗਰ ਬਹੁਤ ਤੇਜ਼ੀ ਨਾਲ ਜ਼ਿਆਦਾ ਮਾਤਰਾ 'ਚ ਆ ਰਹੀ ਹੁੰਦੀ ਹੈ, ਤਾਂ ਉਹ ਘਟਣ ਦੇ ਨਾਲ ਸਾਡੀ ਐਨਰਜੀ ਵੀ ਘਟ ਜਾਂਦੀ ਹੈ, ਬੋਡੀ ਦੇ ਵਿੱਚ ਸੈੱਲ ਇੰਨੇ ਨਹੀਂ ਬਣ ਸਕਦੇ, ਤਾਂ ਉਹ ਜਿਹੜੀ ਹੈਗੀ ਡਾਇਬੀਟੀਜ਼ ਕਹਿ ਸਕਦੇ ਹਾਂ ਉਹਨੂੰ ਹੋ ਗਈ ਹੋਈ ਹੈ।
7: ਹਾਂਜੀ,
8: ਠੀਕ ਹੈ ਜੀ। ਅਤੇ ਇਹਦੇ ਵਿੱਚ ਕਹਿੰਦੇ ਵੀ ਕਈ ਤਰ੍ਹਾਂ ਦੀ ਹੁੰਦੀ ਹੈ, ਟਾਈਪ 1 ਟਾਈਪ 2 ਵਗੈਰਾ, ਉਹ ਕੀ ਹੁੰਦਾ, ਕੋਈ ਫਾਇਦੇਮੰਦ ਵੀ ਹੁੰਦੀ ਹੈ ਜਾਂ ਦੋਨਾਂ ਦੇ ਨੁਕਸਾਨ ਹੈਗੇ ਆ?
7: ਦੋਨਾਂ ਦੇ ਨੁਕਸਾਨ ਆ। ਜਿਹੜਾ ਆਪਣੀ ਟਾਈਪ 1 ਆ ਉਹ ਹੁੰਦੀ ਆ ਆਟੋ ਇਮਿਊਨ, ਮਤਲਬ ਤੁਹਾਡੇ ਆਪਦੇ ਸੈੱਲ ਜਿਹੜੇ ਸਰੀਰ ਦੇ ਆ ਉਹਨੂੰ ਇਨਸੂਲਿਨ ਨੂੰ ਵਗੈਰਾ ਨੂੰ ਪਛਾਣਦੇ ਨਹੀਂ, ਅਤੇ ਉਹ ਬਹੁਤ ਜ਼ਬਰਦਸਤ ਅਤੇ ਛੇਤੀ ਹੁੰਦੀ ਆ ਉਹਦੇ, ਜ਼ਿਆਦਾ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਆਹ ਮੈਨੂੰ ਬਿਮਾਰੀ ਹੋ ਜਾਂਦੀ ਆ, ਉਹ ਆਟੋ ਇਮਿਊਨ ਕਹਿੰਦੇ ਆ। ਜਿਹੜੀ ਆਪਣੀ ਟਾਈਪ 2 ਆ, ਜਿਹੜੀ ਦੂਜੀ ਕਿਸਮ ਦੀ ਆ, ਉਹ ਹੈਗੀ ਆ ਆਹ ਜਿਹੜੀ ਜ਼ਿਆਦਾ ਤਕਰੀਬਨ ਸਾਰੇ ਜਾਣਿਆਂ ਨੂੰ ਹੁੰਦੀ ਆ, ਇਹ ਡਾਇਬੀਟੀਜ਼ ਹੁੰਦੀ ਆ, ਟਾਈਪ 2 ਡਾਇਬੀਟੀਜ਼। ਇਹ ਆਪਾਂ ਨੂੰ ਹੌਲੀ ਹੌਲੀ ਹੁੰਦੀ ਆ, ਜਿਵੇਂ ਹਿਸਾਬ ਦੇ ਨਾਲ ਤੁਹਾਡੇ ਰਿਸਕ ਫੈਕਟਰਸ ਹੁੰਦੇ ਆ ਉਹ ਹੌਲੀ ਹੌਲੀ ਵੱਧਦੀ ਜਾਂਦੀ ਹੈ ਤੁਹਾਡੇ ਸਰੀਰ ਦੇ ਵਿੱਚ, ਅਤੇ ਉਸ ਤੋਂ ਬਾਅਦ ਤੁਹਾਨੂੰ ਜਦੋਂ ਫਸਟ ਤੁਸੀਂ ਪ੍ਰੀ ਡਾਇਬੈਟਿਕ ਸੈਟਿੰਗ 'ਚ ਹੁੰਦੇ ਆ ਵੀ ਤੁਹਾਡੀ ਸ਼ੂਗਰ ਥੋੜ੍ਹੀ ਵੱਧ ਆ, ਉਹ ਮੌਕਾ ਹੁੰਦਾ ਵਾ ਵੀ ਪ੍ਰੀ ਡਾਇਬੈਟਿਕ ਸਟੇਟ ਦੇ ਵਿੱਚ ਆਪਾਂ ਬਦਲੀ ਕਰ ਲਈਏ, ਇਹਨੂੰ ਘਟਾ ਲਈਏ। ਜੇ ਤੁਸੀਂ ਜ਼ਿਆਦਾ ਚਿਰ ਲਈ ਉਹ ਖੂਨ ਦੇ ਵਿੱਚ ਜ਼ਿਆਦਾ ਸ਼ੂਗਰ ਰਹੂਗਾ ਫਿਰ ਤੁਹਾਡੇ ਮਾੜਾ ਅਸਰ ਹੋਣ ਲੱਗ ਜਾਂਦਾ ਵਾ ਸਾਰੇ ਸਰੀਰ ਦੇ ਉੱਤੇ, ਅਤੇ ਫਿਰ ਤੁਹਾਨੂੰ ਡਾਇਬੀਟੀਜ਼ ਹੋ ਜਾਂਦੀ ਆ।
8: ਜਿੰਨੇ ਸਾਡੀ ਬੋਡੀ 'ਚ ਸ਼ੂਗਰ ਆਉਂਦੀ ਹੈ ਉਨੇ ਹੀ ਸੈੱਲ ਬਣਨੇ ਚਾਹੀਦੇ ਆ ਲਗਭਗ, ਜੇ ਉਹਨਾਂ ਨੇ ਨਹੀਂ ਬਣਦੇ ਤਾਂ ਬੋਡੀ ਦੇ ਵਿੱਚ ਬਲੱਡ ਦੇ ਵਿੱਚ ਸ਼ੂਗਰ ਰਹਿ ਜਾਂਦੀ ਹੈ ਤਾਂ ਉਹ ਨੁਕਸਾਨ ਕਰਦੀ ਹੈ, ਮੋਟਾ ਮੋਟਾ ਜੀ ਪੰਜਾਬੀ 'ਚ ਕਹੀਏ ਤਾਂ ਇਹ ਗੱਲ ਹੈਗੀ ਹੈ।
7: ਹਾਂਜੀ,
8: ਠੀਕ ਹੈ ਜੀ। ਅਤੇ ਇਹ ਜਿਹੜੀ ਹੈਗੀ ਹੈ ਬੋਡੀ ਦੇ ਵਿੱਚ, ਜਿਵੇਂ ਇਨਸੂਲਿਨ ਹੁੰਦੀ ਹੈ, ਜਿਵੇਂ ਪੈਨਕ੍ਰੀਅਸ ਹੁੰਦਾ, ਉਹਦੇ ਬਾਰੇ ਥੋੜ੍ਹਾ ਦੱਸੋ ਕੀ ਹੁੰਦੇ ਆ ਇਹ ਸਾਰੇ?
7: ਸੋ ਜਿਹੜੀ ਇਨਸੂਲਿਨ ਹੁੰਦੀ ਆ ਇਹ ਇੱਕ ਹੋਰਮੋਨ ਆ, ਹੈ ਨਾ। ਇਹ ਆਪਣਾ ਜਿਹੜਾ ਪੈਨਕ੍ਰੀਅਸ ਆ ਉਹ ਆਪਣੇ ਢਿੱਡ ਦੇ ਵਿੱਚ ਹੁੰਦਾ ਵਾ, ਉਹ ਇੱਕ ਔਰਗਨ ਆ, ਉਹਦਾ ਕੰਮ ਇਹ ਆ ਵੀ ਆਪਣਾ ਇਨਸੂਲਿਨ ਬਣਾ ਕੇ ਆਪਣੇ ਸਰੀਰ ਦੇ ਵਿੱਚ ਭੇਜਣਾ। ਇਹ ਜਦੋਂ ਆਪਾਂ ਖਾਂਦੇ ਪੀਂਦੇ ਹਾਂ ਉਹ ਆਪਣਾ ਉਸ ਹਿਸਾਬ ਨਾਲ ਇਨਸੂਲਿਨ ਆ ਕੇ ਬਾਹਰ ਆ ਕੇ ਉਹਦਾ ਕੰਮ ਆ ਵੀ ਮੈਂ ਵਿੱਚ ਬਾਹਰ ਦੇਵਾਂ, ਹੁਣ ਖੂਨ 'ਚੋਂ ਕੱਢ ਕੇ ਸ਼ੂਗਰ ਸਾਰੀ ਸੈੱਲ 'ਚ ਪਾ ਦੇਵਾਂ, ਸੈੱਲ ਨੇ ਜਾ ਕੇ ਵਰਤਣੀ ਆ, ਜਦੋਂ ਹੁਣ ਮੈਂ ਭੱਜਣਾ ਵਾ ਮੈਂ ਕੁਛ ਕਰਨਾ ਵਾ ਉਹਨੇ ਵਰਤ ਲੈਣੀ ਆ ਉਹ ਐਨਰਜੀ, ਹਾਂ ਉਹ ਐਨਰਜੀ ਬਰਨ ਹੋ ਜਾਂਦੀ ਆ। ਜਦੋਂ ਆਪਣਾ ਵਿਚਾਰਾ ਪੈਨਕ੍ਰੀਅਸ ਦੇ ਉੱਤੇ ਬਾਹਲਾ ਕੰਮ ਪੈ ਜਾਂਦਾ ਵਾ, ਜਦੋਂ ਬਾਹਲਾ ਧੱਕਾ ਕਰਨ ਲੱਗ ਜਾਂਦੇ ਆ ਉਹਦੇ ਨਾਲ, ਉਹ ਫਿਰ ਉਹ ਕਹਿੰਦਾ ਵਾ ਵੀ ਮੇਰੇ ਹੱਦ ਤੋਂ ਵੱਧ ਆ
8: ਹੱਥ ਖੜੇ ਆ ਮੇਰੇ,
7: ਉਹ ਫਿਰ ਆਪਾਂ ਕਹਿ ਦਿੰਦੇ ਹਾਂ ਵੀ ਆਪਣੀ ਇਨਸੂਲਿਨ ਰੈਜ਼ਿਸਟੈਂਸ ਹੋਣ ਲੱਗ ਜੀ ਮੰਨ ਲਓ।
8: ਠੀਕ ਹੈ ਜੀ,
7: ਉਹ
8: ਹਾਂਜੀ ਸ਼ੂਗਰ ਬੋਡੀ ਵਾਸਤੇ ਜ਼ਰੂਰੀ ਹੈਗੀ ਹੈ, ਐਨਰਜੀ ਹੈਗੀ ਹੈ, ਪਰ ਇਹ ਵੀ ਲਿਮਿਟਡ ਹੋਣੀ ਚਾਹੀਦੀ ਹੈ, ਯਾਨੀ ਕਿ ਬਹੁਤ ਜ਼ਿਆਦਾ ਐਨਰਜੀ ਦੇ ਦਈਏ।
7: ਹਾਂਜੀ,
8: ਅਤੇ ਸ਼ੂਗਰ ਬੋਡੀ ਵਾਸਤੇ ਵੀ ਜ਼ਰੂਰੀ ਹੁੰਦੀ ਹੈ, ਇਹ ਦਿਮਾਗ ਵਾਸਤੇ ਵੀ ਜ਼ਰੂਰੀ ਹੁੰਦੀ ਹੈ?
7: ਆਪਣੇ ਸਾਰੇ ਸਰੀਰ ਲਈ ਵਧੀਆ ਹੁੰਦੀ ਹੈ, ਬਿਕੋਜ਼ ਆਪਾਂ ਨੂੰ ਚਾਹੀਦਾ ਵਾ, ਆਪਾਂ ਨੂੰ ਐਨਰਜੀ ਚਾਹੀਦੀ ਹੈ ਐਗਜ਼ਿਸਟ ਕਰਨ ਲਈ, ਕੁਛ ਕਰਨ ਲਈ। ਸੋ ਇਹ ਮੋਡਰੇਸ਼ਨ, ਮਤਲਬ ਹਿਸਾਬ ਦੇ ਵਿੱਚ ਸਾਰਾ ਕੁਛ ਵਧੀਆ ਹੁੰਦਾ ਵਾ, ਪਰ ਜਦੋਂ ਹਿਸਾਬ ਤੋਂ ਵੱਧ ਹੋਣ ਲੱਗ ਜਾਂਦਾ ਵਾ ਫਿਰ ਆਪਣਾ ਸਰੀਰ ਦੇ ਉੱਤੇ ਮਾੜੇ ਅਸਰ ਹੋਣ ਲੱਗ ਜਾਂਦੇ ਆ। ਉਹ ਅਸਰ ਹੁੰਦੇ ਆ ਅੱਖਾਂ 'ਤੇ, ਨਾੜਾਂ 'ਤੇ, ਕਹਿ ਲਈਦਾ ਨਹੀਂ ਵੀ ਆਪਣੇ ਪਰਵਾ, ਜਿਵੇਂ ਕਹਿ ਦੀਦਾ ਵਾ ਵੀ ਮੇਰੇ ਫਿੰਗਰ ਟਿਪਸ ਸੁੰਨ ਹੋ ਗਏ, ਪੈਰ ਸੁੰਨ ਹੋਣ ਲੱਗ ਜਾਂਦੇ ਆ, ਉਹ ਕਦੇ ਵਾਪਸ ਨਹੀਂ ਆਉਂਦੀ ਜਦੋਂ ਤੁਹਾਡੇ, ਕਿਉਂਕਿ ਉਹ ਨਰਵ ਡੈਮੇਜ ਹੋਣ ਲੱਗ ਜਾਂਦੀ ਆ, ਹੈ ਨਾ। ਜੇ ਤੁਸੀਂ ਬਾਲਾ ਚਿਰ ਲਈ ਨਹੀਂ ਇਹਨੂੰ ਇਲਾਜ ਕਰਦੇ, ਉਹ ਸ਼ੂਗਰ ਨੇ ਜਾ ਕੇ ਤੁਹਾਡੀ ਕਿਡਨੀਆਂ ਨੂੰ, ਗੁਰਦਿਆਂ ਨੂੰ ਮਾਰਨ ਲੱਗ ਜਾਣਾ ਵਾ, ਤੁਹਾਨੂੰ ਕਿਡਨੀ ਫੇਲੀਅਰ ਹੋਣ ਲੱਗ ਜਾਂਦਾ ਵਾ। ਕਿਡਨੀ ਫੇਲੀਅਰ ਤੋਂ ਆਪਾਂ ਨੂੰ ਪਤਾ, ਆਪਾਂ ਨੂੰ ਡਾਇਲਿਸਿਸ ਪੈਣ ਹੋ ਜਾਂਦਾ ਵਾ। ਜੇ ਤੁਸੀਂ ਇਹਦੇ 'ਤੇ ਨਹੀਂ ਟਾਈਮ ਦੇ ਹਿਸਾਬ ਨਾਲ ਆਪਾਂ ਇਲਾਜ ਕਰਦੇ, ਫਿਰ ਤੁਹਾਡੇ ਹਾਰਟ ਦੇ ਉੱਤੇ ਬਿਮਾਰੀਆਂ ਪੈਂਦੀਆਂ, ਤੁਹਾਡੇ ਸਟ੍ਰੋਕ ਫੇਰ ਹੋਣ ਲੱਗ ਰਿਸਕ ਵੱਧ ਲੱਗ ਜਾਂਦੀ ਆ ਤੁਹਾਡੇ ਜਿਹੜੇ ਵੱਡੀਆਂ ਖੂਨ ਦੀਆਂ ਨਾੜੀਆਂ ਵਾ ਜਿਵੇਂ ਲੱਤਾਂ ਨੂੰ ਖੂਨ ਜਾਂਦਾ ਵਾ ਉਹਨਾਂ ਦੇ ਉੱਤੇ ਵੀ ਮਾੜਾ ਅਸਰ ਕਰਨ ਲੱਗ ਜਾਂਦਾ ਪੈਰਾਂ ਦੇ ਉੱਤੇ ਜਿਵੇਂ ਕਹਿ ਲਈਦਾ ਵਾ ਵੀ ਛਾਲੇ ਹੁੰਦੇ ਆ ਹੋਣ ਲੱਗ ਜਾਂਦੇ ਆ ਉਹ ਸੱਟ ਵੱਜਦੀ ਆ ਉਹਦੇ ਨਾਲ
8: ਹੁੰਦਾ
7: ਇਹ ਸਾਰੇ ਇਹਦੇ ਮਾੜੇ ਅਸਰ ਆ
8: ਅਤੇ ਇਹਨਾਂ ਵਿੱਚੋਂ ਟਾਈਪ 1 ਅਤੇ ਟਾਈਪ 2 ਦੇ ਵਿੱਚੋਂ ਕੋਈ ਪ੍ਰੀਵੈਂਟੇਬਲ ਵੀ ਹੈਗੀ ਹੈ ਜਾਂ ਇਹ ਰਿਵਰਸ ਵੀ ਹੋ ਸਕਦੀ ਹੈ ਇਹ ਮਤਲਬ ਖਤਮ ਵੀ ਹੋ ਸਕਦੀ ਡਾਇਬੀਟੀਜ਼ ਕਦੇ
7: ਜਿਹੜੀ ਟਾਈਪ 2 ਆ ਉਹਦਾ ਆਪਾਂ ਜੇ ਅਰਲੀ ਫੜ ਲਈ ਹੈ ਪ੍ਰੀਵੈਂਟ ਕਰ ਸਕਦੇ ਹਾਂ ਹਾਂਜੀ
8: ਵਿਦ ਮੈਡੀਸਿਨਸ ਔਰ ਵਿਦ ਸੈਲਫ ਕੰਟਰੋਲ
7: ਵਿਦ ਲਾਈਫ ਸਟਾਈਲ ਮੋਡੀਫਿਕੇਸ਼ਨ ਨਾਲ ਕਰਕੇ ਵੀ ਆਪਾਂ ਰਹਿਣਾ ਸਹਿਣਾ ਆਪਦਾ ਬਦਲ ਕੇ ਆਪਣਾ ਖਾਣਾ ਪੀਣਾ ਬਦਲ ਕੇ ਉਹ ਹਾਂਜੀ ਜੇ ਆਪਾਂ ਛੇਤੀ ਫੜ ਲਈਏ ਪਰ ਜਿਹੜੀ ਟਾਈਪ 1 ਆ ਉਹ ਆਟੋ ਇਮਿਊਨ ਆ ਉਹਦਾ ਅਨਫੋਰਚੁਨੇਟਲੀ ਨਹੀਂ ਆਪਾਂ ਉਹ ਲਾਈਫ ਲੌਂਗ ਇੰਸੂਲਿਨ ਦੇ ਉੱਥੇ ਹੁੰਦੇ ਆ ਉਹ ਉਹ ਡਿਫਰੈਂਟ ਆ ਪਰ ਜਿਹੜੀ ਆਪਣੀ ਟਾਈਪ 2 ਆ ਅਰਲੀ ਡਾਇਬੀਟੀਜ਼ ਆ ਉਹ ਹੈਗੀ ਆ ਮੋਰ ਲਾਈਫ ਸਟਾਈਲ ਬੇਸਡ ਆ
8: ਅਤੇ ਸਟੈਟਿਸਟਿਕਸ ਕੀ ਕਹਿੰਦੇ ਆ ਜ਼ਿਆਦਾ ਟਾਈਪ 1 ਹੁੰਦੀ ਹੈ ਜਾਂ ਟਾਈਪ 2 ਹੁੰਦੀ ਹੈ
7: ਆਪਣੀ ਸਟੈਟਿਸਟਿਕਸ ਇਹ ਆ ਵੀ ਆਪਣੇ ਸਾਊਥ ਏਸ਼ੀਅਨ ਪਾਪੂਲੇਸ਼ਨ ਦੇ ਵਿੱਚ ਟਾਈਪ 2 ਜ਼ਿਆਦਾ ਹੁੰਦੀ ਆ ਅਤੇ ਇਹਦੇ ਰਿਸਕ ਫੈਕਟਰਸ ਵੀ ਆਪਣੇ ਕਮਿਊਨਿਟੀ 'ਚ ਜ਼ਿਆਦਾ ਆ ਅਤੇ ਆਪਣਾ ਪ੍ਰੈਵਲੈਂਸ ਮਤਲਬ ਇਹ ਹੁੰਦੀ ਬਹੁਤ ਆਪਣੀ ਕਮਿਊਨਿਟੀ 'ਚ
8: ਠੀਕ ਹੈ ਜੀ
6: ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ
5: ਦੋਸਤੋ ਇਸ ਪ੍ਰੋਗਰਾਮ ਦੀ ਇਸ ਗੱਲਬਾਤ ਦੀ ਦੂਜੀ ਜਿਹੜੀ ਅੰਸ਼ ਹੈ ਉਹ ਤੁਹਾਨੂੰ ਅਗਲੇ ਪ੍ਰੋਗਰਾਮ ਵਿੱਚ ਦੇਖਣ ਨੂੰ ਮਿਲੇਗੀ ਇਸ ਤੋਂ ਇਲਾਵਾ ਅੱਜ ਦੇ ਪ੍ਰੋਗਰਾਮ ਵਿੱਚ ਜਿੰਨੀਆਂ ਵੀ ਪੇਸ਼ਕਾਰੀਆਂ ਤੁਸੀਂ ਸਾਡੀ ਵੈਬਸਾਈਟ sps.com.au/punjabi ਉੱਤੇ ਜਾ ਕੇ ਸੁਣ ਸਕਦੇ ਹੋ ਦੇਖ ਸਕਦੇ ਹੋ ਪੜ੍ਹ ਸਕਦੇ ਹੋ ਸਾਡਾ ਅੱਜ ਦਾ ਸਾਥ ਬਸ ਇੱਥੇ ਤੱਕ ਦਾ ਹੀ ਸੀ ਹੁਣ ਮੈਨੂੰ ਸ਼ਾਇਨਾ ਕਾਲਰਾਂ ਦਾ ਉਹ ਇਜਾਜ਼ਤ ਆਪਣਾ ਰੱਖੋ ਖਿਆਲ ਅਤੇ ਹਮੇਸ਼ਾ ਵਾਂਗ ਸੁਣਦੇ ਰਹੋ ਜੀ ਤੁਹਾਡਾ ਆਪਣਾ SBS ਪੰਜਾਬੀ ਜਾਂਦੇ ਜਾਂਦੇ ਤੁਹਾਡੀ ਨਜ਼ਰ ਹੈ ਜੀ ਇਹ ਗੀਤ

ਨੀ ਤਿਆਰ ਕਿੱਥੇ ਚੱਲੀ ਘਰ ਤੋਂ ਬਾਹਰ ਤੈਨੂੰ ਕੀ ਦਾ ਇੰਤਜ਼ਾਰ ਬੇਬੀ ਗਰਲ ਬੇਬੀ ਗਰਲ।